0: ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਰੋਤਿਓ, ਸਮਾਂ ਹੋ ਚੱਲਿਆ 5:59 ਅਤੇ 43 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਦੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।
1: नमस्कार, आकाशवाणी समाचार के साथ मैं मुकेश कुमार।

ਕੌਣ ਹੈ ਯਾਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 6:10 ਅਤੇ 20 ਸੈਕਿੰਡ ਦਾ। ਆਓ ਹੁਣ ਜਾਣਦੇ ਹਾਂ ਅੱਜ ਦੇ ਪ੍ਰਸਾਰਿਤ ਤੇਰਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਵਜੇ ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ। ਅੱਜ ਦਾ ਸਿਲਸਿਲਾ ਰਹੇਗਾ ਹੈਲਥ ਸ਼ੋਅ। 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:30 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 'ਤੇ ਪ੍ਰੋਗਰਾਮ ਰਹੇਗਾ ਮਹਿਕ ਪੰਜਾਬ ਦੀ। 9 ਵਜੇ ਤੋਂ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ।

10 ਵਜੇ ਹੋਵੇਗਾ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਸੰਚਾਲਕ ਹੋਣਗੇ ਅਮਨਦੀਪ ਕੌਰ। ਸਾਢੇ 12 ਹੋਏਗਾ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਇੱਕ ਤੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਸਾਂਝ ਪਾਵਾਂਗੇ ਤੁਹਾਡੇ ਨਾਲ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ। 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਪ੍ਰੋਗਰਾਮ ਹੋਵੇਗਾ ਸੁਰੀਲੀ ਦੁਪਹਿਰ। 3 ਤੋਂ 5 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 3 ਪ੍ਰੋਗਰਾਮ ਹੋਵੇਗਾ ਸਖੀ ਸਹੇਲੀ, ਅਤੇ 4 ਆਜ ਕੇ ਫਨਕਾਰ ਆਜ ਕੇ ਮਹਿਮਾਨ। ਪੰਜ ਆਕਾਸ਼ਵਾਣੀ ਬਠਿੰਡਾ ਫਿਰ ਤੋਂ ਹਾਜ਼ਰ ਹੋਏਗਾ ਪ੍ਰੋਗਰਾਮ ਖੁੰਡ ਚਰਚਾ ਲੈ ਕੇ। ਅੱਜ ਦਾ ਵਿਸ਼ਾ ਹੋਏਗਾ ਝੋਨੇ 'ਚ ਬੇਲੋੜੀ ਯੂਰੀਆ ਅਤੇ ਕੀਟਨਾਸ਼ਕ। ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਸਾਢੇ 5 ਸੁਣੋਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਅੱਖਰ ਬੋਲਦੇ ਨੇ। ਵਿਸ਼ਾ ਚੰਗਿਆਂ ਨੂੰ ਚੰਗੇ ਲੱਗਣ ਦੀ ਸਲਾਹ, ਵਾਚਕ ਸੁਖਜੀਤ ਕੌਰ ਤੇ ਸ੍ਰੀ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ। 6:20 ਤੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਤੇ ਪ੍ਰੋਗਰਾਮ ਹੋਵੇਗਾ ਯੁਵਾਣੀ। 7 ਸੁਣਾਵਾਂਗੇ ਤੁਹਾਡਾ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਣੀ। 7:30 ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸੱਤ ਤੇ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ। 8 ਆਨੰਦ ਮਾਣੋਗੇ ਪ੍ਰੋਗਰਾਮ ਉਮੰਗ ਦਾ, ਜਿਸ ਤਹਿਤ ਅੱਜ ਤੁਸੀਂ ਸੁਣੋਗੇ 1358 ਕੜੀ। 8:30 ਸਮਾਂ ਰਹੇਗਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। 8:45 ਤੇ ਰਿਲੇਅ ਕਰਾਂਗੇ ਸਮਾਚਾਰ ਸੰਧਿਆ ਯਾਨੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਯਾਨੀ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:05 ਤੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9:15 ਤੇ ਆਪ ਕੇ ਲਈ 9:30 ਛਾਇਆ ਗੀਤ, 10 ਪ੍ਰੋਗਰਾਮ ਆਜ ਕੇ ਫਨਕਾਰ, ਤੇ 10:30 ਢਲਤੀ ਜਾਏ ਰਾਤ, ਅਤੇ 11 ਸਾਡੇ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਰੋਤੇ ਸਮਾਂ ਹੋ ਰਿਹਾ ਜੀ ਠੀਕ 6:15 ਅਤੇ 1 ਸੈਕਿੰਡ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ। ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਤੁਸੀਂ ਸਰਵਣ ਕਰੋਗੇ ਮੇਰੇ ਨਾਲ, ਯਾਨੀ ਅੰਮ੍ਰਿਤ ਨਾਲ। ਤਾਂ ਆਓ ਸਰਵਣ ਕਰਦੇ ਹਾਂ। ਪ੍ਰੋਗਰਾਮ ਦਾ ਪਹਿਲਾ ਸ਼ਬਦ ਭਾਈ ਹਰਜਿੰਦਰ ਸਿੰਘ ਰਾਗੀ।

ਇਹ ਸ਼ਬਦ ਸੀ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਅਗਲਾ ਸ਼ਬਦ ਹੈ ਜੀ ਭਾਈ ਬਖਸ਼ੀਸ਼ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਸਰਵਣ ਕਰਦੇ ਹਾਂ।

ਇਹ ਸ਼ਬਦ ਸੀ ਭਾਈ ਬਖਸ਼ੀਸ਼ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਅਗਲਾ ਧਾਰਮਿਕ ਗੀਤ ਸੁਣਦੇ ਹਾਂ ਏ ਆਰ ਰਹਿਮਾਨ ਦੀ ਆਵਾਜ਼ ਵਿੱਚ।

ਇਹ ਧਾਰਮਿਕ ਗੀਤ ਸੀ ਏਰਾ ਏ ਆਰ ਰਹਿਮਾਨ ਦੀ ਆਵਾਜ਼ ਵਿੱਚ। ਅਤੇ ਅਗਲੀ ਭਗਤੀ ਰਚਨਾ ਸਰਵਣ ਕਰਦੇ ਹਾਂ ਕਮਲ ਹੰਸਪਾਲ ਦੀ ਆਵਾਜ਼ ਵਿੱਚ।

ਇਹ ਭਗਤੀ ਰਚਨਾ ਸੀ ਕਮਲ ਹੰਸਪਾਲ ਦੀ ਆਵਾਜ਼ ਵਿੱਚ। ਅਗਲੀ ਭਗਤੀ ਰਚਨਾ ਸੁਣਦੇ ਹਾਂ ਅਸਿਤ ਦੇਸਾਈ ਦੀ ਆਵਾਜ਼ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ। ਸਮਾਂ ਹੋ ਰਿਹਾ ਜੀ 7:01 ਅਤੇ ਹੁਣ 7:15 ਅਤੇ ਹੁਣ ਵੇਲਾ ਹੈ ਪ੍ਰੋਗਰਾਮ ਸਜਰੀ ਸਵੇਰ ਦਾ।

ਜੀ ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪ੍ਰੋਗਰਾਮ ਸਦਰੀ ਸਵੇਰ ਵਿੱਚ ਹਾਰਦਿਕ ਸਵਾਗਤ ਹੈ ਜੀ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਅਤੇ ਵੈਰੀ ਗੁੱਡ ਮਾਰਨਿੰਗ। ਦੋਸਤੋ, ਸੂਰਜ ਦੀਆਂ ਸੁਨਹਿਰੀ ਕਿਰਨਾਂ ਦੇ ਨਾਲ ਸੁਨਹਿਰੀ ਸੋਚ ਵੀ ਤੜਕੇ ਤੜਕੇ ਅਪਣਾ ਲਈਏ ਤਾਂ ਦਿਨ ਆਨੰਦਮਈ ਹੋ ਜਾਂਦਾ ਹੈ। ਅਤੇ ਪ੍ਰੋਗਰਾਮ ਸਦਰੀ ਸਵੇਰ ਦੇ ਨਾਲ ਨਾਲ ਕਰਦੇ ਹਾਂ ਇਸ ਦਿਨ ਦੀ ਸ਼ੁਰੂਆਤ ਇੱਕ ਚੰਗੇ ਜਿਹੇ ਸੁਵਿਚਾਰ ਦੇ ਨਾਲ। ਦੋਸਤੋ, ਕਹਿੰਦੇ ਨੇ ਕਿ ਲੋਹੇ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ, ਪਰ ਉਸਦੀ ਆਪਣੀ ਹੀ ਜੰਗ, ਉਸਦੀ ਆਪਣੀ ਹੀ ਜੜ ਉਸਨੂੰ ਖਤਮ ਕਰ ਦਿੰਦੀ ਹੈ। ਉਸੇ ਤਰ੍ਹਾਂ ਕੋਈ ਵੀ ਵਿਅਕਤੀ ਨੂੰ ਖਤਮ ਨਹੀਂ ਕਰ ਸਕਦਾ ਜਾਂ ਨਸ਼ਟ ਨਹੀਂ ਕਰ ਸਕਦਾ, ਪਰੰਤੂ ਉਸਦੀ ਆਪਣੀ ਹੀ ਮਾਨਸਿਕਤਾ ਉਸਨੂੰ ਖਤਮ ਕਰ ਸਕਦੀ ਹੈ। ਇਸ ਲਈ ਚੰਗੀ ਸੋਚ, ਸਕਾਰਾਤਮਕ ਸੋਚ ਸਫਲਤਾ ਦਾ ਪਹਿਲਾ ਪੜਾਅ ਹੈ। ਉਹ ਕਹਿੰਦੇ ਨੇ ਨਾ ਕਿ ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ।

ਜੀ ਦੋਸਤੋ, ਕੋਸ਼ਿਸ਼ ਹਮੇਸ਼ਾ ਕਰਦੇ ਰਹਿਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਆਪਾਂ ਅੱਜ ਝਾਤ ਮਾਰਦੇ ਹਾਂ ਅਤੇ ਗੱਲ ਕਰਦੇ ਹਾਂ ਅੱਜ ਦੀਆਂ ਇਤਿਹਾਸਿਕ ਘਟਨਾਵਾਂ ਦੇ ਬਾਰੇ। ਅਤੇ ਮੇਰੀ ਅੱਜ ਦੀ ਵੀ ਕੋਸ਼ਿਸ਼ ਰਹੇਗੀ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਜਾਣਕਾਰੀ ਦੇ ਸਕਾਂ ਅੱਜ ਦੀਆਂ ਇਤਿਹਾਸਿਕ ਘਟਨਾਵਾਂ ਦੇ ਬਾਰੇ ਅਤੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਾਂ ਅਤੇ ਕੁਝ ਸਿੱਖ ਕੇ ਜਾਊਂ। ਅਤੇ ਇਸ ਦੇ ਨਾਲ ਹੀ ਅੱਜ ਦੀ ਪਹਿਲੀ ਇਤਿਹਾਸਿਕ ਘਟਨਾ ਦੀ ਗੱਲ ਕਰਾਂ ਤਾਂ ਅੱਜ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ ਜੀ। ਅਮਰੀਕਾ ਵਿੱਚ 26 ਅਗਸਤ 1920 ਨੂੰ 19ਵੇਂ ਸੰਸ਼ੋਧਨ ਦੌਰਾਨ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ, ਜਿਸ ਕਰਕੇ 26 ਅਗਸਤ ਨੂੰ ਅੱਜ ਦੇ ਦਿਨ ਮਹਿਲਾ ਸਮਾਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੋਸਤੋ, ਅੱਜ ਦੇ ਦਿਨ ਮੁਸਲਿਮ ਭਾਈਚਾਰੇ ਦਾ ਪ੍ਰਮੁੱਖ ਤਿਉਹਾਰ ਈਦ ਏ ਮਿਲਾਦ ਮਨਾਇਆ ਜਾਂਦਾ ਹੈ, ਜੋ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ ਦਿੱਲੀ ਸਲਤਨਤ ਦੇ ਸੁਲਤਾਨ ਅਲਾਉਦੀਨ ਖਿਲਜ਼ੀ ਨੇ 26 ਅਗਸਤ 1303 ਨੂੰ ਚਿਤੌੜਗੜ੍ਹ ਦੇ ਇਤਿਹਾਸਿਕ ਕਿਲ੍ਹੇ 'ਤੇ ਕਬਜ਼ਾ ਕਰਿਆ ਸੀ। ਰਾਜਾ ਰਤਨ ਸਿੰਘ ਦੀ ਸੈਨਾ ਤੋਂ ਇਹ ਕਿਲ੍ਹਾ ਜਿੱਤਣ ਲਈ ਉਸ ਨੂੰ 8 ਮਹੀਨਿਆਂ ਤੱਕ ਸੰਘਰਸ਼ ਕਰਨਾ ਪਿਆ। ਇਸ ਯੁੱਧ ਤੋਂ ਬਾਅਦ ਚਿਤੌੜਗੜ੍ਹ ਦੀ ਰਾਣੀ ਪਦਮਾਵਤੀ ਨੇ ਆਪਣੀ ਅਸਮਤ ਦੀ ਰੱਖਿਆ ਲਈ ਜੌਹਰ ਕਰ ਲਿਆ ਸੀ, ਜਿਸ ਨੂੰ ਅਗਨੀ ਸਮਾਧੀ ਵੀ ਕਿਹਾ ਜਾਂਦਾ ਹੈ। ਇਹ ਘਟਨਾ ਭਾਰਤੀ ਇਤਿਹਾਸ ਦੀ ਸਭ ਤੋਂ ਚਰਚਿਤ ਅਤੇ ਵੀਰਤਾ ਭਰੀ ਕਹਾਣੀਆਂ ਚੋਂ ਇੱਕ ਮੰਨੀ ਜਾਂਦੀ ਹੈ। ਅਗਲੀ ਘਟਨਾ ਹੈ ਜੀ ਮਾਨਵ ਇਤਿਹਾਸ ਦੇ ਭਿਆਨਕ ਪ੍ਰਾਕਿਰਤਿਕ ਘਟਨਾਵਾਂ ਵਿੱਚੋਂ ਇੱਕ, ਕਾਰਕਾਟੋਆ ਜਵਾਲਾਮੁਖੀ ਵਿਸਫੋਟ। 26 ਅਗਸਤ 1883 ਨੂੰ ਸ਼ੁਰੂ ਹੋਇਆ। ਇਹ ਧਮਾਕਾ ਇੰਨਾ ਭਿਆਨਕ ਸੀ

ਕਿ ਇਸ ਦੀ ਆਵਾਜ਼ 3000 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਵਿਸਫੋਟ ਕਾਰਨ ਸਮੁੰਦਰ ਵਿੱਚ 100 ਫੁੱਟ ਤੱਕ ਉੱਚੀਆਂ ਲਹਿਰਾਂ ਉੱਠੀਆਂ। ਹੁਣ ਗੱਲ ਕਰਦੇ ਹਾਂ ਜੀ ਦੇਸ਼ ਦੀ। ਆਜ਼ਾਦੀ ਦੇ ਕੁਝ ਦਿਨਾਂ ਬਾਅਦ 26 ਅਗਸਤ 1947 ਨੂੰ ਭੋਪਾਲ ਦੇ ਨਵਾਬ ਨੇ ਆਪਣੀ ਰਿਆਸਤ ਭਾਰਤ ਵਿੱਚ ਸ਼ਾਮਲ ਕਰਨ ਦੀ ਇਤਿਹਾਸਿਕ ਘੋਸ਼ਣਾ ਕੀਤੀ ਸੀ। ਇਹ ਘੋਸ਼ਣਾ ਨੇ ਭਾਰਤ ਦੇ ਭੂਗੋਲਿਕ ਏਕੀਕਰਨ ਦੇ ਕਾਰਜ ਨੂੰ ਹੋਰ ਮਜ਼ਬੂਤ ਕੀਤਾ। ਆਧੁਨਿਕ ਇਤਿਹਾਸ 26 ਅਗਸਤ 1980 ਨੂੰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ਵਿੱਚ ਇੱਕ ਇਤਿਹਾਸਿਕ ਘਟਨਾ ਵਾਪਰੀ। ਸਿੱਖ ਮਰਿਆਦਾ ਅਤੇ ਇਤਿਹਾਸ ਦੇ ਤਹਿਤ ਇਸ ਦਿਨ ਬੀਬੀ ਕ੍ਰਿਸ਼ਨ ਕੌਰ ਖਾਲਸਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਪਹਿਲੀ ਮਹਿਲਾ ਦਾ ਗੌਰਵ ਪ੍ਰਾਪਤ ਕੀਤਾ। ਇਹ ਧਾਰਮਿਕ ਸਮਾਨਤਾ ਵਿੱਚ ਬਹੁਤ ਵੱਡਾ ਕਦਮ ਮੰਨਿਆ ਗਿਆ। ਵਿਗਿਆਨਕ ਇਤਿਹਾਸ ਵਿੱਚ 26 ਅਗਸਤ 1856 ਨੂੰ 18 ਸਾਲ ਦੇ ਵਿਗਿਆਨੀ ਵਿਲੀਅਮ ਹੈਨਰੀ ਪਰਕਿਨ ਨੇ ਅਣਜਾਣੇ ਵਿੱਚ ਦੁਨੀਆ ਦਾ ਪਹਿਲਾ ਸਿੰਥੈਟਿਕ 100 ਚਮਕੀਲਾ ਬੈਂਗਣੀ ਰੰਗ ਬਣਾਇਆ। ਦਰਅਸਲ ਉਹ ਮਲੇਰੀਆ ਦੀ ਦਵਾਈ ਬਣਾ ਰਹੇ ਸਨ, ਪਰ ਗਲਤੀ ਨਾਲ ਰਿਐਕਸ਼ਨ ਇਹ ਹੋਇਆ ਕਿ ਕਾਲਾ ਕਚਰਾ ਬਚ ਗਿਆ, ਜੋ ਦੁਨੀਆ ਦਾ ਪਹਿਲਾ ਸਿੰਥੈਟਿਕ ਕਲਰ ਸੀ। ਅੱਗੇ ਚੱਲ ਕੇ ਇਸ ਖੋਜ ਨੇ ਟੈਕਸਟਾਈਲ ਤੇ ਕੈਮੀਕਲ ਉਦਯੋਗਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਸ ਤੋਂ ਬਾਅਦ ਕੱਪੜਿਆਂ ਤੇ ਸਿੰਥੈਟਿਕ ਰੰਗ ਹੋਣਾ ਚਾਲੂ ਹੋਇਆ। ਇਸ ਤੋਂ ਖੋਜ ਤੋਂ ਪਹਿਲਾਂ ਦੁਨੀਆ ਪੇੜ ਪੌਦਿਆਂ ਤੋਂ ਬਣੇ ਰੰਗ ਵਰਤਦੀ ਸੀ। ਵਿਗਿਆਨ ਨਾਲ ਜੁੜੀ ਇੱਕ ਹੋਰ ਘਟਨਾ ਦੀ ਗੱਲ ਕਰਾਂ ਤਾਂ 26 ਅਗਸਤ 1981 ਨੂੰ ਨਾਸਾ ਦੇ ਮਾਨਵ ਰਹਿਤ ਅੰਤਰਿਕਸ਼ ਯਾਨ ਵੋਇਜਰ 2 ਨੇ ਸ਼ਨੀ ਗ੍ਰਹਿ ਦੇ ਸਭ ਤੋਂ ਕੋਲ ਪਹੁੰਚ ਕੇ ਇੱਕ ਨਵਾਂ ਰਿਕਾਰਡ ਬਣਾਇਆ। ਇਸ ਦੀ ਬਦੌਲਤ ਦੁਨੀਆ ਨੂੰ ਸ਼ਨੀ ਗ੍ਰਹਿ ਦੀ ਸਾਫ਼ ਤਸਵੀਰਾਂ ਅਤੇ ਉਸਦੇ ਆਸ ਪਾਸ ਦੇ ਛੱਲਿਆਂ ਅਤੇ ਉਸਦੇ ਚੰਦਰਮਾਵਾਂ ਦੀਆਂ ਸਾਫ਼ ਅਤੇ ਅਦਭੁਤ ਤਸਵੀਰਾਂ ਮਿਲੀਆਂ। ਵਿਗਿਆਨੀਆਂ ਲਈ ਇਹ ਬਹੁਤ ਵੱਡੀ ਕਾਮਯਾਬੀ ਸੀ। ਹੁਣ ਗੱਲ ਕਰਦੇ ਹਾਂ ਇਸ ਦਿਨ ਕਿਹੜੀਆਂ ਕਿਹੜੀਆਂ ਹਸਤੀਆਂ ਦਾ ਜਨਮ ਹੋਇਆ। ਮਮਤਾ ਦੀ ਮੂਰਤ ਕਹੀ ਜਾਣ ਵਾਲੀ ਮਦਰ ਤੈਰੇਸਾ ਦਾ ਜਨਮ 26 ਅਗਸਤ 1910 ਨੂੰ ਹੋਇਆ, ਮੈਡੋਨੀਆ ਵਿਖੇ ਹੋਇਆ। ਉਹਨਾਂ ਦਾ ਅਸਲੀ ਨਾਮ ਐਗਨੈਸ ਗੋਨਜ਼ਾ ਬੋਇਆ ਜੀਜ਼ ਸੀ। ਉਹਨਾਂ ਦਾ 19 ਸਾਲਾਂ ਦੀ ਉਮਰ ਵਿੱਚ ਭਾਰਤ ਆਉਣਾ ਹੋਇਆ ਅਤੇ ਇੱਥੇ ਆ ਕੇ ਉਹਨਾਂ ਨੇ 1950 ਵਿੱਚ ਮਿਸ਼ਨਰੀਜ਼ ਆਫ ਚੈਰਿਟੀ ਦੀ ਸਥਾਪਨਾ ਕੀਤੀ। ਉਹਨਾਂ ਦਾ ਜੀਵਨ ਅਨਾਥ ਬੱਚੇ, ਰੋਗੀਆਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਸੀ। ਉਹਨਾਂ ਨੂੰ 1979 ਵਿੱਚ ਦੁਨੀਆ ਦਾ ਸਰਵੋਤਮ ਪੁਰਸਕਾਰ ਨੋਬਲ ਪੁਰਸਕਾਰ ਮਿਲਿਆ ਅਤੇ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ 1980 ਵਿੱਚ ਮਿਲਿਆ।

ਤੇ ਅੱਜ ਹੀ ਦੇ ਦਿਨ ਭਾਰਤੀ ਪ੍ਰਸਿੱਧ ਰਾਜਨੇਤਾ ਮੇਨਕਾ ਗਾਂਧੀ ਦਾ ਜਨਮ 26 ਅਗਸਤ 1956 ਨੂੰ ਹੋਇਆ, ਜਿਨ੍ਹਾਂ ਦੇ ਸਿਧਾਂਤ ਤੋਂ ਬਾਅਦ ਦੁਨੀਆਂ ਨੂੰ ਪਤਾ ਲੱਗਾ ਕਿ ਪਰਮਾਣੂ ਕਿਵੇਂ ਜੁੜਦੇ ਨੇ। ਮਹਾਨ ਵਿਗਿਆਨੀ ਡਾਕਟਰ ਐਡਵਰਡ ਐਲਨ ਫਰੈਂਕਲੈਂਡ ਦਾ ਜਨਮ ਵੀ 26 ਅਗਸਤ 1825 ਨੂੰ ਹੋਇਆ। ਹੁਣ ਗੱਲ ਕਰਦੇ ਹਾਂ ਅੱਜ ਦੇ ਦਿਨ ਦੁਨੀਆਂ ਤੋਂ ਰੁਖਸਤ ਹੋਣ ਵਾਲੀਆਂ ਹਸਤੀਆਂ ਦੇ ਬਾਰੇ। ਦਿੱਲੀ ਸਲਤਨਤ ਦੇ ਕਰੂਰ ਸ਼ਕਤੀਸ਼ਾਲੀ ਸ਼ਾਸਕਾਂ ਵਿੱਚੋਂ ਇੱਕ ਅਲਾਉਦੀਨ ਖਿਲਜੀ ਦਾ ਦੇਹਾਂਤ ਵੀ 26 ਅਗਸਤ 1316 ਨੂੰ ਹੋਇਆ। ਭਾਰਤ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੁਲ

0: ਦੋਸਤੋ ਦਲਬੀਰ ਹਾਜ਼ਰ ਹੈ ਪ੍ਰੋਗਰਾਮ ਦੇ ਵਿੱਚ ਸੱਜਰੀ ਸਵੇਰ ਦੀ ਅੱਜ ਦੀ ਜਿਹੜੀ ਸਾਡੀ ਖੂਬਸੂਰਤ ਸਵੇਰ ਬਣਾ ਰਹੇ ਨੇ ਸਾਡੇ ਸ਼ਾਹੀ ਇਮਾਮ ਜਾਮਾ ਮਸਜਿਦ ਬਠਿੰਡਾ ਤੋਂ ਸਾਡੇ ਨਾਲ ਨੇ ਇਮਾਮ ਸਾਹਿਬ ਜਨਾਬ ਮੁਹੰਮਦ ਰਮਜ਼ਾਨ ਨਈਮੀ ਅਸ਼ਰੀਫੀ। ਆਪ ਸਭ ਨੂੰ ਸਾਰੇ ਮੇਰੇ ਮੁਸਲਿਮ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ
1: ਜੀ।
0: ਇਮਾਮ ਸਾਹਿਬ ਈਦ ਮਿਲਾਦ ਉਲ ਨਬੀ ਦੀਆਂ ਮੁਬਾਰਕਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਸਮੁੱਚੀ ਟੀਮ ਵੱਲੋਂ, ਬਲਜੀਤ ਸ਼ਰਮਾ ਜੀ ਵੱਲੋਂ, ਮਨਦੀਪ ਰਜੌਰਾ ਸਾਹਿਬ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ। ਅਤੇ ਤੁਸੀਂ ਸਾਨੂੰ ਇਸ ਦਿਨ ਦੇ ਇਤਿਹਾਸ ਦਾ ਜਾਣਨਾ ਪਾਓ ਅਤੇ ਕਿਸ ਤਰੀਕੇ ਨਾਲ ਸਾਡਾ ਮੁਸਲਿਮ ਭਾਈਚਾਰਾ ਅੱਜ ਦਾ ਇਹ ਮੁਕੱਦਸ ਦਿਨ ਮਨਾਉਂਦਾ ਉਹਦੇ ਬਾਰੇ ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰੋ ਜੀ।
1: ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮੈਂ ਮੁਹੰਮਦ ਰਮਜ਼ਾਨ ਨਈਮੀ ਅਸ਼ਰਫੀ, ਇਮਾਮ ਜਾਮਾ ਮਸਜਿਦ

0: ਡਿੰਡਾ ਅਤੇ ਸਦਰ ਆਲ ਇੰਡੀਆ ਔਰ ਅਮਾ ਮਸ਼ਾਇਕ ਬੋਰ ਪੰਜਾਬ। ਸਭ ਤੋਂ ਪਹਿਲਾਂ ਈਦ ਮਿਲਾਦ ਉਨ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਜਨਮ ਦਿਹਾੜੇ ਤੇ ਤਮਾਮ ਆਲਮੇ ਇਸਲਾਮ ਤੇ ਆਪਣੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ। ਇਹ 1501 ਸਾਲ ਹੋ ਗਏ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅਰਬ ਦੇ ਇੱਕ ਸ਼ਹਿਰ ਮੱਕਾ ਸ਼ਰੀਫ ਦੇ ਅੰਦਰ ਪੈਦਾ ਹੁੰਦੇ ਹਨ। ਆਪ ਦੇ ਪਿਤਾ ਜੀ ਦਾ ਨਾਂ ਹਜ਼ਰਤ ਅਬਦੁੱਲਾ ਤੇ ਆਪ ਦੀ ਮਾਤਾ ਜੀ ਦਾ ਨਾਂ ਹਜ਼ਰਤ ਆਮਨਾ। 1501 ਸਾਲ ਤੋਂ ਪਹਿਲਾਂ ਦੁਨੀਆਂ ਦੇ ਹਾਲਾਤ ਬੜੇ ਖਸਤਾ ਤੇ ਖਰਾਬ ਸੀ। ਜ਼ਿਨਾਖੋਰੀ, ਜੂਆਬਾਜ਼ੀ, ਸ਼ਰਾਬਖੋਰੀ, ਕਤਲੋ ਗਾਰਤ ਆਮ ਸੀ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਤਬਾਰਕ ਵ ਤਾਲਾ ਨੇ ਭੇਜਿਆ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਆ ਕੇ ਦੁਨੀਆਂ ਨੂੰ ਅਮਨੋ ਸ਼ਾਂਤੀ, ਪਿਆਰ, ਭਾਈਚਾਰੇ ਦਾ ਦਰਸ ਦਿੱਤਾ ਤਾਂ ਉਹ ਖੁਸ਼ੀ ਮਨਾਉਣ ਵਾਸਤੇ ਸਾਰੀ ਦੁਨੀਆਂ ਦੇ ਅੰਦਰ ਅੱਜ ਮੁਸਲਿਮ ਭਾਈਚਾਰਾ ਬਹੁਤ ਹੀ ਅੱਛੇ ਢੰਗ ਨਾਲ ਖੁਸ਼ੀ ਮਨਾ ਰਿਹਾ ਹੈ, ਜਿਹਨੂੰ ਜਸ਼ਨ ਈਦ ਮਿਲਾਦੁਨ ਨਬੀ ਦਾ ਨਾਂ ਦਿੱਤਾ ਜਾਂਦਾ ਹੈ। ਜਸ਼ਨ ਦੇ ਮਾਨੇ ਖੁਸ਼ੀ, ਈਦ ਦੇ ਮਾਨੇ ਵੀ ਖੁਸ਼ੀ ਹੈ, ਮਿਲਾਦ ਦੇ ਮਾਨੇ ਪੈਦਾਇਸ਼, ਤੇ ਨਬੀ ਦਾ ਮਤਲਬ ਨਬੀ ਹੈ, ਯਾਨੀ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਦੀ ਖੁਸ਼ੀ ਅੱਜ ਪੂਰੀ ਦੁਨੀਆਂ ਦੇ ਅੰਦਰ ਮਨਾਈ ਜਾ ਰਹੀ ਹੈ। ਕਿਉਂ? ਇਸ ਕਰਕੇ ਕਿ ਜਿਹੜਾ ਅਮਨੋ ਸ਼ਾਂਤੀ ਭਾਈਚਾਰੇ ਦਾ ਜਿਹੜਾ ਪੈਗਾਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਦਿੱਤਾ ਹੈ ਉਸ ਨੂੰ ਦੁਹਰਾਇਆ ਜਾਵੇ, ਉਸ ਨੂੰ ਤਾਜ਼ਾ ਕੀਤਾ ਜਾਵੇ, ਤਾਂ ਕਿ ਪੂਰੀ ਦੁਨੀਆਂ ਦੇ ਅੰਦਰ ਅਮਨੋ ਸ਼ਾਂਤੀ ਭਾਈਚਾਰਾ ਇਹ ਕਾਇਮ ਉਹ ਦਾਇਮ ਰਵੇ। ਇਸੇ ਤਰੀਕੇ ਨਾਲ ਬਠਿੰਡਾ ਸ਼ਰੀਫ ਦੇ ਅੰਦਰ ਵੀ ਰਾਤ ਬੜੀ ਹੀ ਅੱਛੇ ਢੰਗ ਨਾਲ ਪ੍ਰੋਗਰਾਮ ਜਾਮ ਮਸਜਿਦ ਦੇ ਅੰਦਰ ਕੀਤਾ ਗਿਆ ਤੇ ਅੱਜ ਦੁਪਹਿਰੇ ਨਮਾਜ਼ ਪੜ੍ਹ ਕੇ ਜ਼ੁਹਰ ਦੀ 1 ਵਜੇ ਈਦਗਾਹ ਦੇ ਜਿਹੜੀ ਆਵਾ ਬਸਤੀ ਦੇ ਅੰਦਰ ਹੈ, ਬਾਬਾ ਹਾਜੀ ਰਤਨ ਇਸਲਾਮੀਆ ਸਕੂਲ ਹੈ, ਉੱਥੋਂ ਇੱਕ ਜਲੂਸ ਏ ਮੁਹੰਮਦੀ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਕਲ ਦੇ ਵਿੱਚ ਉੱਥੋਂ ਤਮਾਮ ਭਾਈਚਾਰਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਆਮਦ ਦੇ ਝੰਡੇ, ਉਹਨਾਂ ਦੀ ਪੈਦਾਇਸ਼ ਦੇ ਝੰਡੇ, ਉਹਨਾਂ ਦੇ ਪੈਗਾਮਾਤ ਦੀਆਂ ਤਖਤੀਆਂ ਲੈ ਕੇ ਉੱਥੋਂ ਰਵਾਨਾ ਹੋਣਗੇ ਤੇ ਪੂਰੇ ਸਿਰਕੀ ਬਾਜ਼ਾਰ, ਸਦਰ ਬਾਜ਼ਾਰ, ਟੋਬੀ ਬਾਜ਼ਾਰ, ਮਾਰ ਰੋਡ, ਮਹਿਣਾ ਚੌਕ ਹੁੰਦਿਆਂ ਹੋਇਆ ਬਾਬਾ ਹਾਜੀ ਰਤਨ ਰਜ਼ੀ ਅੱਲਾਹੁ ਤਾਲਾ ਨੂੰ ਦਰਗਾਹ ਦੇ ਉੱਪਰ ਜਾ ਕੇ ਇਹ ਸਮਾਪਤੀ ਹੋਊਗੀ। ਉੱਥੇ ਅਮਨ ਸ਼ਾਂਤੀ ਦੀ ਦੁਆ ਹੋਊਗੀ, ਸਾਰੇ ਦੇਸ਼ ਵਾਸੀਆਂ ਵਾਸਤੇ ਦੁਆ ਹੋਊਗੀ, ਪਿਆਰ ਮੁਹੱਬਤ ਦੀ ਦੁਆ ਕੀਤੀ ਜਾਊਗੀ ਤੇ ਉੱਥੇ ਜਾ ਕੇ ਇਹਨੇ ਜਲੂਸ ਏ ਮੁਹੰਮਦੀ ਨੇ ਸਮਾਪਤ ਹੋਣਾ ਹੈ।
1: ਜੀ ਇਮਾਮ ਸਾਹਿਬ,
0: ਜੀ
1: ਜੀ
0: ਇਸ ਖੁਸ਼ੀ ਦੇ ਮੌਕੇ ਤੇ ਮੈਂ ਤਮਾਮ ਆਲਮੇ ਇਸਲਾਮ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਦੁਨੀਆਂ ਨੂੰ ਅਮਨ ਸ਼ਾਂਤੀ ਭਾਈਚਾਰੇ ਦਾ ਪੈਗਾਮ ਦਿੱਤਾ ਹੈ, ਆਪਾਂ ਉਹਨਾਂ ਨੂੰ ਤਾਜ਼ਾ ਰੱਖੀਏ। ਉਹਦੀ ਇੱਕ ਛੋਟੀ ਜਿਹੀ ਮਿਸਾਲ ਇਹ ਹੈ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਨਮਾਜ਼ ਪੜ੍ਹਨ ਵਾਸਤੇ ਜਾਂਦੇ ਸੀ, ਇੱਕ ਮਾਈ ਆਪ ਤੇ ਕੂੜਾ ਸਿੱਟਦੀ ਸੀ। ਰੋਜ਼ ਉਹਨਾਂ ਦਾ ਕੰਮ ਇਹੀ ਸੀ ਕਿ ਆਪਦੇ ਘਰ ਦਾ ਕੂੜਾ ਕਰਕਟ ਇਕੱਠਾ ਕਰਕੇ ਰੱਖਦੀ, ਕਿਧਰੋਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਗੁਜ਼ਰਨਗੇ ਮੈਂ ਉਹਦੇ ਉੱਤੇ ਕੂੜਾ ਪਾਉਂਗੀ। ਨਾਲ ਵਾਲੇ ਅਨੁਯਾਈਆਂ ਨੇ, ਸਾਹਾਬਾ ਨੇ ਕਿਹਾ, ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਇਹ ਔਰਤ ਰੋਜ਼ ਕੂੜਾ ਸਿੱਟਦੀ, ਆਪਾਂ ਰਾਹ ਬਦਲ ਲਈਏ। ਆਪਨੇ ਇਰਸ਼ਾਦ ਫਰਮਾਇਆ ਕਿ ਨਹੀਂ, ਆਪਾਂ ਰਾਸਤਾ ਨਹੀਂ ਬਦਲਣਾ, ਇੱਕ ਨਾ ਇੱਕ ਦਿਨ ਇਹ ਮਾਈ ਆਪਣਾ ਜਿਹੜਾ ਇਹ ਗਲਤ ਤਰੀਕਾ ਇਹ ਬਦਲੂਗੀ। ਇੱਕ ਦਿਨ ਉਹਨੇ ਕੂੜਾ ਨਹੀਂ ਸੱਟਿਆ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਪੁੱਛਿਆ ਵੀ ਪਤਾ ਕਰਕੇ ਆਓ ਕੀ ਗੱਲ ਹੋ ਗਈ ਕਿ ਉਹ ਬੀਬੀ ਨੇ ਕੂੜਾ ਕਿਉਂ ਨਹੀਂ ਸੱਟਿਆ। ਜਦੋਂ ਪਤਾ ਕਰਨ ਗਏ ਤਾਂ ਪਤਾ ਲੱਗਿਆ ਕਿ ਬਿਮਾਰ ਹੈ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਵਾਈ ਲੈ ਕੇ ਉਹਦੇ ਵਾਸਤੇ ਉਹਦੇ ਘਰੇ ਪਹੁੰਚ ਗਏ ਤਾਂ ਮਾਈ ਵੇਖ ਕੇ ਕਹਿਣ ਲੱਗੀ ਕਿ ਮੁਹੰਮਦ, ਜਦੋਂ ਮੈਂ ਬਿਮਾਰ ਹੋ ਗਈ ਉਦੋਂ ਤੁਸੀਂ ਪਤਾ ਕਰਨ ਆਏ ਹੋ, ਉਦੋਂ ਮੇਰਾ ਬਦਲਾ ਲੈਣ ਆਏ ਹੋ। ਅਗਰ ਮੈਂ ਤੰਦਰੁਸਤ ਸੀ ਉਦੋਂ ਤੁਸੀਂ ਬਦਲਾ ਲੈਣਾ ਸੀ। ਆਪਨੇ ਇਰਸ਼ਾਦ ਫਰਮਾਇਆ, ਮਾਈ ਮੈਂ ਬਦਲਾ ਲੈਣ ਨਹੀਂ ਆਇਆ, ਬਲਕਿ ਮੈਂ ਤਾਂ ਤੇਰਾ ਹਾਲ ਚਾਲ ਪੁੱਛਣ ਆਇਆ ਹਾਂ ਤੇ ਨਾਲ ਦਵਾਈ ਲੈ ਕੇ ਆਇਆ ਹਾਂ ਕਿ ਤੇਰਾ ਇੱਥੇ ਕੰਮ ਕਰਨ ਵਾਲਾ ਕੋਈ ਨਹੀਂ, ਤੂੰ ਇਕੱਲੀ ਰਹਿੰਦੀ ਹੈ। ਇਹ ਸੁਣ ਕੇ ਫੌਰਨ ਹੀ ਉਹ ਕਲਮਾ ਪੜ੍ਹਦੀ ਹੈ, ਲਾ ਇਲਾਹ ਇਲੱਲਾ ਮੁਹੰਮਦ ਰਸੂਲਲਾ। ਤੇ ਇਹ ਮੁਹੱਬਤ ਦਾ ਪੈਗਾਮ, ਇਹ ਪਿਆਰ ਦਾ ਪੈਗਾਮ ਕਿ ਅਗਰ ਦੁਸ਼ਮਣ ਵੀ ਹੈ ਉਸ ਨਾਲ ਵੀ ਨਰਮਾਈ ਨਾਲ, ਮੁਹੱਬਤ ਨਾਲ ਪੇਸ਼ ਆਉਣਾ ਹੈ, ਅਗਰ ਉਹਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਫੌਰਨ ਉੱਤੇ ਹਾਜ਼ਰ ਹੋ ਜਾਣਾ ਚਾਹੀਦਾ ਹੈ। ਤੇ ਮੈਂ ਇਸ ਮੌਕੇ ਤੇ ਆਪਣੇ ਦੇਸ਼ ਵਾਸੀਆਂ ਨੂੰ ਵੀ ਪੈਗਾਮ ਦੇਣਾ ਚਾਹੁੰਦਾ ਹਾਂ ਕਿ ਆਪਣਾ ਦੇਸ਼ ਬੜਾ ਖੂਬਸੂਰਤ ਹੈ,

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

0: ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ-ਫ੍ਰੀ ਨੰਬਰ 1-800-420-2233।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
0: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ-ਫ੍ਰੀ ਨੰਬਰ 1-800-420-2233।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
0: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ-ਫ੍ਰੀ ਨੰਬਰ 1-800-420-2233।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
0: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ-ਫ੍ਰੀ ਨੰਬਰ 1-800-420-2233।
3: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग। कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।

0: ਦੋਸਤੋ ਦਲਬੀਰ ਹਾਜ਼ਰ ਹੈ ਪ੍ਰੋਗਰਾਮ ਹੈਲਥ ਸ਼ੋਅ ਲੈ ਕੇ, ਅਤੇ ਸਾਡੇ ਨਾਲ ਨੇ ਅੱਜ ਵਿਸ਼ਵ ਪ੍ਰਸਿੱਧ ਸਿਹਤ ਖੇਤਰ ਦੇ ਵਿੱਚ ਚੱਲਦੇ ਫਿਰਦੇ ਇਨਸਾਈਕਲੋਪੀਡੀਆ, ਮੇਰੀ ਮੁਰਾਦ ਹੈ ਮੈਡਮ ਡਾਕਟਰ ਹਰਸ਼ਿੰਦਰ ਕੌਰ ਹੋਰਾਂ 'ਤੇ। ਡਾਕਟਰ ਹਰਸ਼ਿੰਦਰ, ਸਵਾਗਤ ਹੈ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ ਸਿਲਸਿਲਾ ਹੈਲਥ ਸ਼ੋਅ ਦੇ ਵਿੱਚ ਜੀ।
1: ਬਹੁਤ ਧੰਨਵਾਦ, ਤੁਸੀਂ ਨਾਮ ਦੇ ਕੇ ਬਹੁਤ ਖੁਸ਼ ਲਾਤਾ, ਮੈਂ ਤਾਂ ਨਿਮਾਣੀ ਜਿਹੀ ਹਾਂ, ਤੇ ਤੁਸੀਂ ਬਹੁਤ ਕੁਛ ਕਹਿ ਦਿੱਤਾ, ਚਲੋ ਬਹੁਤ ਧੰਨਵਾਦ ਸ਼ਾਮਿਲ ਕਰਨ ਲਈ, ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਦਾ ਸਵਾਗਤ ਵੀ ਕਰਦੀ ਹਾਂ ਜੀ ਜਿਹੜੇ ਨਾਲ ਜੁੜੇ ਹੋਏ ਨੇ
0: ਜੀ। ਮੈਮ, ਸਭ ਤੋਂ ਵੱਡੀ ਜਿਹੜੀ ਬੇਬਾਕੀ ਹੈ ਤੁਹਾਡੀ, ਉਹ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਆਉਂਦੀ ਆ, ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਬਹੁਤ ਕੁਝ ਸੇਧ ਲੈ ਕੇ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਵੀ ਤਰੋਤਾਜ਼ਾ ਕਰਦੇ ਹਾਂ, ਅਤੇ ਸਮੇਂ ਦੇ ਹਾਣ ਦੀਆਂ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਤੁਹਾਡੇ ਤੋਂ ਅਕਸਰ ਅਸੀਂ ਸੋਸ਼ਲ ਮੀਡੀਆ 'ਤੇ ਵੱਖ ਵੱਖ ਚੈਨਲਾਂ 'ਤੇ ਜਿਹੜਾ ਸੁਣਦੇ ਰਹਿੰਦੇ ਹਾਂ, ਅਪਣਾਉਂਦੇ ਰਹਿੰਦੇ ਹਾਂ। ਤਾਂ ਹੁਣ ਆਕਾਸ਼ਵਾਣੀ ਐਫ ਐਮ ਬਠਿੰਡਾ ਜਿਹੜਾ ਹੈਗਾ, ਸਾਡੇ ਸਰੋਤੇ ਜਾਣਨਾ ਚਾਹੁੰਦੇ ਆ ਕਿ ਕੋਵਿਡ ਤੋਂ ਬਾਅਦ ਸਿਹਤ ਦੇ ਖੇਤਰ ਵਿੱਚ ਕਿਹੋ ਜਿਹੇ ਸੁਧਾਰ ਡਾਕਟਰ ਹਰਸ਼ਿੰਦਰ ਤੁਸੀਂ ਦੇਖ ਰਹੇ ਹੋ, ਅਤੇ ਕਿਹੋ ਜਿਹੇ ਸੁਧਾਰਾਂ ਦੀ ਲੋੜ ਤੁਹਾਨੂੰ ਨਜ਼ਰ ਆਉਂਦੀ ਹੈ ਜੀ?
1: ਬਲਵੀਰ ਜੀ, ਸਭ ਤੋਂ ਪਹਿਲੀ ਚੀਜ਼ ਜੋ ਅਸੀਂ ਉਸ ਸਮੇਂ ਆਪ ਹੰਡਾਇਆ ਕਿ 50-50 ਲਾਸ਼ਾਂ ਅਸੀਂ ਆਪਣੇ ਉੱਥੇ ਸਾਹਮਣੇ ਵਾਰਡਾਂ ਵਿੱਚ ਦੇਖੀਆਂ, ਤੇ ਜਿਸ ਢੰਗ ਨਾਲ ਆਪਣਿਆਂ ਨੇ ਉਹਨਾਂ ਨੂੰ ਛਿਟਕਿਆ ਤੋਂ ਲੈ ਕੇ ਕਿਸ ਤਰੀਕੇ ਅਸੀਂ ਸਾਡੇ ਕੋਲ ਆਕਸੀਜਨ ਦੀ ਘਾਟ, ਟੀਕਿਆਂ ਦੀ ਘਾਟ, ਡਾਕਟਰਾਂ ਦੀ ਘਾਟ, ਸਭ ਕੁਛ ਅਸੀਂ ਵੇਖਿਆ। ਤੇ ਉਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਇਹ ਆਈ ਕਿ ਜੇ ਅਸੀਂ ਮੈਂਟਲ ਹੈਲਥ, ਜੋ ਕਿ ਟੋਟਲ ਅਸੀਂ ਇਗਨੋਰ ਕੀਤਾ ਹੋਇਆ, ਅਸੀਂ ਬਾਹਰਲੇ ਮੁਲਕਾਂ 'ਚ ਜਾਈਏ ਤਾਂ ਈਵਨ ਛੋਟਾ ਮੋਟਾ ਐਕਸੀਡੈਂਟ ਵੀ ਜਿੱਥੇ ਕੁਛ ਵੀ ਕਿਸੇ ਨੂੰ ਨਹੀਂ ਹੋਇਆ, ਝਰੀਟ ਵੀ ਹੈ, ਸਭ ਤੋਂ ਪਹਿਲਾਂ ਉੱਥੇ ਉਹ ਪਹੁੰਚ ਜਾਂਦੇ ਨੇ ਜਿਹੜੇ ਹੈਲਥ ਦੇ ਨਾਲ ਸੰਬੰਧਿਤ, ਕਿ ਅਸੀਂ ਇਹਨਾਂ ਨੂੰ ਇੱਕ ਹਿੰਮਤ ਦੇ ਸਕੀਏ, ਪੋਜ਼ਿਟਿਵਿਟੀ ਦੇ ਸਕੀਏ।
0: ਜੀ,
1: ਸਾਡੇ ਮੁਲਕ ਵਿੱਚ ਮੈਂਟਲ ਹੈਲਥ ਨੂੰ ਅਸੀਂ ਨਾ ਸ਼ਬਦ ਪਾਗਲ ਦੇ ਨਾਲ ਜੋੜ ਦਿੱਤਾ ਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਕਿ ਮੈਨੂੰ ਤਾਂ ਠੀਕ ਜਿਹਾ ਨੀ, ਮੇਰਾ ਮੈਨੂੰ ਅਫਸੋਸ ਜਿਹਾ ਲੱਗ ਰਿਹਾ, ਤੇ ਅਸੀਂ ਘਰ ਕਹਿੰਦੇ ਥੱਪੜ ਦੋ ਮਾਰਾਂਗੇ, ਚੱਲ ਉੱਠ ਤੇ ਕੰਮ ਕਰ।
0: ਜੀ,
1: ਇਹ ਸਾਡਾ ਸਿਸਟਮ ਹੈ ਜੋ ਕਿ ਕਿਸੇ ਨੂੰ ਪਿਆਰ ਨਾਲ ਮੋਢੇ ਤੇ ਹੱਥ ਰੱਖਣਾ, ਕਿਸੇ ਵੱਲ ਹਲਕੀ ਸਮਾਈਲ ਦੇ ਦੇਣੀ, ਤੁਸੀਂ ਰਾਹ ਚੱਲਦੇ ਦੇ ਕੇ ਦੇਖੋ, ਬਾਹਰਲੇ ਮੁਲਕਾਂ ਵਿੱਚ ਤੇ ਇੱਥੇ ਦਾ ਫਰਕ ਇਹ ਹੈ ਕਿ ਇੱਥੇ ਜੇ ਦੇ ਦਿਓਗੇ ਅਗਲਾ ਅਗਲੇ ਦਿਨ ਤੱਕ ਸੋਚਦਾ ਰਹਿੰਦਾ ਇਹਨੇ ਕਿਉਂ ਮੁਸਕਰਾਇਆ ਮੇਰੇ ਵੱਲ।

0: ਬਿਲਕੁਲ ਜੀ,
1: ਮੈਨੂੰ ਛੇੜਨਾ ਚਾਹਿਆ ਜਾਂ ਮੈਨੂੰ ਜਾਣਦਾ ਜਾਂ
0: ਬਸ
1: ਟੀਚਰ ਕੀਤੀ, ਇਹ ਸਾਡੀ ਪਹਿਲੀ ਸੋਚ ਹੈ।
0: ਜੀ
1: ਜਦਕਿ ਬਾਹਰ ਕੋਈ ਜਾਣਦਾ ਕਿ ਨਹੀਂ ਜਾਣਦਾ, ਖਿਮਾ ਕਰਿਓ ਥੋੜਾ ਜਿਹਾ ਸਾਹ ਦਿਸੇਗਾ ਮੇਰਾ, ਕਿਉਂਕਿ ਮੈਂ
0: ਜਿਮ ਦੇ
1: ਟ੍ਰੈਡਮਿਲ ਤੇ
0: ਵਿੱਚ
1: ਰਨਿੰਗ ਕਰ ਰਹੀ ਹਾਂ
0: ਬਿਲਕੁਲ ਜੀ
1: ਜੀ।
0: ਬਿਲਕੁਲ, ਸਿਹਤ
1: ਤੇ
0: ਦੀ ਜ਼ਰੂਰਤ ਹੈ ਜੀ।
1: ਉਹ ਅਸਲ 'ਚ ਹੁੰਦਾ ਇਹ ਹੈ, ਮੈਂਟਲ ਹੈਲਥ ਦਾ ਮਤਲਬ ਹੁੰਦਾ ਜੇ ਕਿ ਤੁਸੀਂ ਕਿਸੇ ਨੂੰ ਸਹਾਰਾ ਦੇਣਾ। ਹੁਣ ਮੈਂ ਜਿਵੇਂ ਜ਼ਿਕਰ ਕੀਤਾ ਕਿ ਮੈਂ ਜਿਮ ਤੋਂ ਕਲੱਬ, ਇੱਕ ਜਿਮ ਖਾਨਾ ਕਲੱਬ ਜੋ
0: ਜੀ
1: ਕਿ ਐਲੀਟ ਕਲਾਸ ਵਜੋਂ ਜਾਣਿਆ ਜਾਂਦਾ ਹੈ ਮੈਂਬਰ ਦਾ, ਸਾਡੇ ਇੱਕ ਚੀਫ ਇੰਜੀਨੀਅਰ ਰਿਟਾਇਰਡ ਕੱਲ ਖੁਦਕੁਸ਼ੀ ਕਰ ਗਏ ਨੇ।
0: ਜੀ
1: ਹੁਣ ਇੱਕ ਤਾਂ ਕਿ ਉਸ ਕ੍ਰਕਸ ਆਫ ਮੂਮੈਂਟ ਤੇ ਕੋਈ ਉਹਨਾਂ ਨੂੰ ਕਿ ਕੁਛ ਵੀ ਹੋਇਆ ਹੋਏ, ਕਿਸੇ ਨੇ ਵੀ ਕੁਛ ਕਹਿਤਾ ਹੋਏ, ਕਿਉਂਕਿ ਅਸੀਂ ਉਹਨੂੰ ਸਹਾਰਾ ਦੇਣਾ ਜਾਂ ਹੌਸਲਾ ਦੇਣਾ ਵਰਗੀ ਚੀਜ਼ ਛੱਡ ਦਿੱਤੀ। ਸੋ
0: ਜੀ
1: ਸਭ ਤੋਂ ਅਹਿਮ ਚੀਜ਼ ਜੇ ਕਿ ਰੋਜ਼ ਦੇ ਸਾਡੇ ਬੱਚੇ ਜੋ ਖੁਦਕੁਸ਼ੀਆਂ ਕਰ ਰਹੇ ਨੇ, ਨੌਜਵਾਨ ਕਰ ਰਹੇ ਨੇ, ਮਿਡਲ ਏਜ ਦੇ ਕਰ ਰਹੇ ਨੇ, ਬਜ਼ੁਰਗ ਕਰ ਰਹੇ ਨੇ, ਇਹ ਸਾਰਿਆਂ ਵਿੱਚ ਸਭ ਤੋਂ ਪਹਿਲੀ ਚੀਜ਼ ਇੱਕ ਪੋਜ਼ਿਟਿਵਿਟੀ ਦੀ ਕਮੀ ਹੈ, ਜੋ ਕਿ ਪੰਜਾਬੀਆਂ ਵਿੱਚ ਇੱਕ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ ਸੀ, ਉਹ ਮਨਫੀ ਹੁੰਦਾ ਜਾਂਦਾ,
0: ਜੀ
1: ਸਟ੍ਰੈਸ ਇੰਨਾ। ਸੋ ਪਹਿਲੀ ਚੀਜ਼ ਮੈਂ ਜ਼ਿਕਰ ਕਰਨਾ ਚਾਹਾਂਗੀ ਕਿ ਮੈਂਟਲ ਹੈਲਥ ਦੀਆਂ ਸਾਡੀਆਂ ਮੰਥਲੀ ਕਲਾਸਿਸ ਜ਼ਰੂਰੀ ਨੇ,
0: ਜੀ
1: ਸਾਈਕੋਥੈਰੇਪੀ ਜ਼ਰੂਰੀ ਹੈ, ਉਹਦੇ ਨਾਲ ਅੱਧੇ ਰੋਗ ਖਤਮ ਹੋ ਜਾਂਦੇ ਨੇ, ਦਵਾਈਆਂ ਬੰਦ ਹੋ ਜਾਂਦੀਆਂ। ਅਸੀਂ ਕੈਂਸਰ ਵਰਗੇ ਮਰੀਜ਼ਾਂ ਨੂੰ ਲੜਦੇ ਦੇਖ ਲਿਆ, ਤੁਹਾਡੇ ਸਰੀਰ ਅੰਦਰਲੇ ਪੋਜ਼ਿਟਿਵ ਹਾਰਮੋਨਸ, ਤੁਹਾਡੇ ਕਿਲਰ ਸੈਲਸ, ਨੈਚੁਰਲ ਕਿਲਰ ਸੈਲਸ ਐਕਟਿਵ ਹੋ ਜਾਂਦੇ ਨੇ ਸਿਰਫ ਪੋਜ਼ਿਟਿਵਿਟੀ ਨਾਲ,
0: ਜੀ
1: ਜੋ ਮਨਫੀ ਹੈ ਸਾਡੇ ਹੈ ਹੀ ਨਹੀਂ। ਦੂਜੀ ਚੀਜ਼, ਅਸੀਂ ਜਿੰਨਾ ਕੁ ਹੁਣ ਸੱਚ ਦੇਖੋ ਕੌੜਾ ਹੁੰਦਾ, ਜੇ ਜਰਨ ਦੀ ਹਿੰਮਤ ਹੈ ਤਾਂ ਮੈਂ ਬੋਲਣਾ ਚਾਹਾਂਗੀ
0: ਬਿਲਕੁਲ ਜੀ,
1: ਕਿ ਅਸੀਂ ਹਸਪਤਾਲਾਂ ਦੀਆਂ ਬਿਲਡਿੰਗਾਂ ਵਧੀਆ ਹੋਣ ਜਾਂ ਅੰਦਰ ਡਾਕਟਰ ਵਧੀਆ ਹੋਏ, ਕਿਸੇ ਨੂੰ ਕਹਿ ਦਿੱਤਾ ਜਾਏ ਚੂਜ਼ ਕਰ ਲੈ ਬਈ ਉਹ 5 ਤਾਰਾ ਹੋਟਲ ਹੈ, ਅੰਦਰ ਆਂਦਾ ਜਾਂਦਾ ਕਿਸੇ ਨੂੰ ਕੁਛ ਨੀ,
0: ਬਿਲਕੁਲ
1: ਬਚਣਾ ਨਹੀਂ ਬਚਣਾ, ਬਿਮਾਰੀ ਵਧਣੀ ਨਹੀਂ ਵਧਣੀ ਸਾਨੂੰ ਨੀ ਪਤਾ, ਆ ਟੁੱਟੀ ਜੁੱਲੀ ਚ ਜਾ ਤੇ ਇੱਥੇ ਡਾਕਟਰ ਹੈਗਾ ਜੇ ਉਹ ਜਿਹਦੇ ਕੋਲ ਦੁਨੀਆਂ ਭਰ ਤੋਂ ਲੋਕ ਆ ਰਹੇ ਨੇ, ਤੰਦਰੁਸਤ ਹੋ ਜਾਏਗਾ ਤੂੰ ਅੱਧੇ ਘੰਟੇ ਚ, ਮੈਨੂੰ ਦੱਸ ਦਿਓ ਚੂਜ਼ ਕੀ ਕਰੋਗੇ ਵੀ 5 ਤਾਰਾ ਚ ਮੈਂ ਤਾਂ ਏਸੀ ਚ ਬਹਿਣਾ ਜਿੱਥੇ ਪਤਾ ਨੀ ਬਚਾਂ ਕਿ ਨਾ, ਜਾਂ ਇੱਕ ਡਾਕਟਰ ਜੱਜ ਦਾ ਚਾਹੀਦਾ। ਸੋ ਇਹ ਚੀਜ਼ਾਂ ਦੀ ਅਸੀਂ ਅੱਖੋਂ ਅਣਗੌਲਿਆਂ ਕਰ ਦਿੱਤਾ ਕਿ ਅਸੀਂ ਹਸਪਤਾਲਾਂ ਦੀ ਆ ਜੀ ਬਿਲਡਿੰਗਾਂ ਬਣਾਤੀਆਂ, ਕੁੱਚਾ ਕਾਚੀ ਕਰਤੀ ਸਾਰਾ ਕੁਛ,
0: ਜੀ
1: ਤੇ ਉਹਦੇ ਵਿੱਚ ਜਿਹੜੀ ਅਸਲ ਲੋੜ ਸੀ ਕਿ ਬਈ ਨਾਲ ਅੰਦਰ ਡਾਕਟਰ ਰੱਖੋ, ਉਹ ਡਾਕਟਰਾਂ ਦੀ ਕਮੀ ਇੰਨੀ ਜ਼ਿਆਦਾ ਹੈ ਕਿ ਅੱਜ ਸਰਕਾਰੀ ਮਹਿਕਮਿਆਂ ਦੇ ਵਿੱਚ ਵੀ ਤੁਸੀਂ ਪ੍ਰਾਈਵੇਟ ਡਾਕਟਰਾਂ ਨੂੰ ਸੱਦ ਰਹੇ ਹੋ ਕਿ ਤੁਸੀਂ ਓਪੀਡੀ ਮੈਨ ਕਰ ਲਓ।
0: ਬਿਲਕੁਲ ਜੀ
1: ਹੁਣ ਇਸ ਹਾਲਤ ਤੇ ਕਿ ਅਸੀਂ ਡਾਕਟਰ ਹੈ ਨਹੀਂ, ਤਾਂ ਕੱਲੀਆਂ ਜੀ ਅਸੀਂ ਦਵਾਈਆਂ, ਤੁਸੀਂ 2-2 ਰੁਪਏ ਵਾਲੀਆਂ ਦੇ ਅਸੀਂ ਇੱਥੇ 2 ਲੱਖ ਦਵਾਈਆਂ ਰੱਖ ਦਿੱਤੀਆਂ ਨੇ,
0: ਜੀ
1: ਪਰ ਜਿਹੜੀਆਂ ਅਸਲ ਕਿਸੇ ਨੂੰ ਲਗਾਤਾਰ ਉਮਰ ਭਰ ਖਾਣ ਵਾਲੀ ਜਾਂ ਕੋਈ ਅਸਲੀ ਅੱਛੀ ਦਵਾਈ ਜਿਹੜੀ ਹੈ ਉਹ ਨਹੀਂ ਸਾਹਮਣੇ ਆਉਂਦੀ, ਤੇ ਕਿੰਨੇ ਹੀ ਘਪਲੇ ਸਾਹਮਣੇ ਆ ਜਾਂਦੇ ਆ ਕਿ 10-10 ਕਰੋੜ। ਆ ਹੁਣ ਤੁਸੀਂ ਛਪੀਆਂ ਖਬਰਾਂ ਚ ਦੇਖੋ ਕਿ ਇੱਕ ਸੀਟੀ ਸਕੈਨ PGI ਦਾ ਖਰੀਦਿਆ
0: ਜੀ,
1: ਜਾਂ ਸੀਟੀ ਸਕੈਨ ਬਾਬਾ ਫਰੀਦ ਚ ਖਰੀਦਿਆ, ਇੱਕ ਇੱਕ ਸੀਟੀ ਸਕੈਨ ਚ 10-10 ਕਰੋੜ ਰੁਪਇਆ ਖਾ ਗਏ, ਮਤਲਬ ਵਾਧੂ। PGI ਵਾਲਾ ਹੀ ਸੇਮ ਚੀਜ਼ ਖਰੀਦੀ, ਇੱਧਰ ਤੁਸੀਂ 10 ਕਰੋੜ ਫਾਲਤੂ। ਹੁਣ ਇੱਕ
0: ਬਿਲਕੁਲ
1: ਇੱਕ ਚੀਜ਼ ਚ ਜੇ ਇਸ ਤਰੀਕੇ ਦੀ ਸੋਚ ਦੇ ਅਸੀਂ ਬੰਦੇ ਬਿਠਾਵਾਂਗੇ, ਹੈਲਥ ਸਿਸਟਮ ਨਹੀਂ ਚੱਲ ਸਕਦਾ ਜਦੋਂ ਤੁਸੀਂ ਸਿਰਫ ਕਮਿਸ਼ਨ ਬੇਸ ਦੇ ਉੱਤੇ ਖੜੇ ਹੁੰਦੇ ਹੋ। ਤੀਜੀ ਚੀਜ਼ ਦੁਨੀਆ ਭਰ ਚ ਹੁੰਦੀ ਜੇ ਪ੍ਰੀਵੈਂਟਿਵ,
0: ਜੀ
1: ਅਸੀਂ ਬਿਮਾਰ ਹੋਣ ਹੀ ਨਹੀਂ ਦੇਣਾ। ਸੋ ਸਾਡੀ ਸੋਚ ਇੱਥੇ ਤੱਕ ਹੈ, ਭਾਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਚਲੇ ਜਾਓ, ਦੁਨੀਆ ਦੇ ਕਿਸੇ ਚੋਟੀ ਦੇ ਥਾਂ ਤੇ ਪਹੁੰਚੋਗੇ। ਪ੍ਰੀਵੈਂਸ਼ਨ ਸਾਨੂੰ ਪੜਾਇਆ ਵੀ ਇਹੀ ਜਾਂਦਾ ਸੀ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ।
0: ਜੀ
1: ਯਾਨੀ ਅਸੀਂ ਕਿਸੇ ਨੂੰ ਬਿਮਾਰ ਕਿਉਂ ਹੋਣ ਦਈਏ, ਕਿਉਂ ਅਸੀਂ ਉਹਨਾਂ ਕੰਪਨੀਆਂ ਨੂੰ ਰਜਾ ਰਹੇ ਹਾਂ ਕਿ ਤੁਸੀਂ ਜੀ ਆਪਣੇ ਬਜਟ ਉਧਰ ਸੁੱਟ ਦਿਓ ਕਿ ਤੁਹਾਨੂੰ ਹੈਲਥ ਦੀ ਇੰਸ਼ੋਰੈਂਸ ਚਾਹੀਦੀ ਆ, ਕਿਉਂ ਵਾਏ? ਅਸੀਂ ਹੈਲਥ ਇੰਸ਼ੋਰੈਂਸ ਸਾਡੀਆਂ ਸਬਜ਼ੀਆਂ ਦੇਣਗੀਆਂ, ਸਾਡੇ ਫਲ ਦੇਣਗੇ। ਸੋ ਸਭ ਤੋਂ ਅਹਿਮ ਹੈ ਕਿ ਸਬਜ਼ੀਆਂ ਫਲਾਂ ਚ ਜ਼ਹਿਰ ਬੰਦ ਕੀਤਾ ਜਾਏ, ਸਾਡਾ ਪਾਣੀ ਜ਼ਹਿਰੀ ਜੇ, ਸਾਡੀ ਹਵਾ ਜ਼ਹਿਰੀ ਜੇ, ਉਹ ਫੈਕਟਰੀਆਂ ਜਿਹੜਾ ਗੰਦਗੀ ਸਾਨੂੰ ਕੈਂਸਰ ਦੇ ਰਹੀਆਂ ਜੇ, ਸਾਡਾ ਬੁੱਢਾ ਨਾਲਾ, ਬੁੱਢਾ ਦਰਿਆ ਜਿਹੜਾ ਹੁਣ ਸਾਨੂੰ ਪੂਰੇ ਪੰਜਾਬ ਨੂੰ ਰੋਗੀ ਬਣਾ ਰਿਹਾ,
0: ਜੀ
1: ਇਹੋ ਜਿਹੀਆਂ ਚੀਜ਼ਾਂ ਤੇ ਸਖਤ ਰੋਕ ਲੱਗਣੀ ਚਾਹੀਦੀ ਹੈ। ਨਾ ਕਿ ਅਸੀਂ ਤੁਹਾਨੂੰ 3 ਰੁਪਏ ਦੀ ਦਵਾਈ ਦੇ ਤੀ, ਲਓ ਜੀ ਬੱਲੇ ਬੱਲੇ ਹੋ ਗਈ। ਭਾਈ
0: ਜੀ
1: ਜਿਹੜੀ ਉਹ 3 ਰੁਪਏ ਦੀ ਤੁਸੀਂ ਦਵਾਈ ਦੇ ਤੀ ਪਰ ਉਹਦੀ ਉਮਰ 30 ਸਾਲ ਛੋਟੀ ਕਰ ਦਿੱਤੀ, ਕਿਹੜੀ ਚੀਜ਼ ਤੁਹਾਨੂੰ ਬਿਹਤਰ ਹੈ?
0: ਜੀ
1: ਸੋ ਸਾਨੂੰ ਜੇ ਖੁਰਾਕ ਸਾਰੀ ਚ ਰੋਜ਼ ਤੁਸੀਂ ਪੜਦੇ ਹੋ ਆਹ ਦੁੱਧ ਇੱਥੇ ਮਿਲਿਆ ਹੋਇਆ, ਇਹ ਮਿਲਾਵਟ ਇਹਦੇ ਚ, ਮਿਲਾਵਟ ਦਾਲਾਂ ਚ, ਮਿਲਾਵਟ ਕੋਈ ਚੀਜ਼ ਹੈ ਵੀ ਜਿਸ ਚ ਅਸੀਂ ਕਹਿ ਸਕੀਏ ਅਸੀਂ ਠੀਕ ਠਾਕ ਖਾ ਰਹੇ ਹਾਂ? ਯਾਨੀ ਅਸੀਂ ਮੇਨ ਰੱਖਿਆ ਕਿ ਤੁਸੀਂ ਗੰਦ ਖਾਈ ਜਾਓ, ਬਿਮਾਰ ਹੋਈ ਜਾਓ, ਬੀਕਾਨੇਰ ਟ੍ਰੇਨਾਂ ਭਰੀ ਜਾਓ, ਕੈਂਸਰਾਂ ਨਾਲ ਮਰੀ ਜਾਓ, ਗੁਰਦੇ ਫੇਲ ਕਰਾਈ ਜਾਓ,

0: ਜੀ
1: ਪਰ ਅਸੀਂ ਤੁਹਾਨੂੰ 3 ਰੁਪਏ ਦੀ ਗੋਲੀ ਦੇ ਦਾਂਗੇ, ਕਿਸ ਚੀਜ਼ ਵੱਲ ਧਿਆਨ ਦੇਣਾ ਚਾਹੁੰਦੇ ਹਾਂ? ਤੋ ਜੇ ਅਸੀਂ ਸਾਫ਼ ਸੁਥਰਾ ਖਾਣਾ ਖਾਣ ਨੂੰ ਮਿਲ ਜਾਏ, ਕਿਉਂ ਕੋਈ ਬਿਮਾਰ ਹੋਏਗਾ, ਕਿਉਂ ਉਹਨੂੰ ਲੋੜ ਹੈ ਉਸ ਦਵਾਈ ਦੀ?
0: ਬਿਲਕੁਲ
1: ਜੀ, ਸਾਡਾ ਪ੍ਰੀਵੈਂਟਿਵ ਜਿਹੜਾ ਸਿਸਟਮ ਹੈ ਭਾਈ, ਤੁਸੀਂ ਆਹ ਚੀਜ਼ਾਂ ਤੋਂ ਬਚੋ, ਬਿਮਾਰ ਨਹੀਂ ਹੋਵੋਗੇ। ਭਈਆ ਖੁੱਲੇ ਫਲ ਕਿਉਂ ਦੇ ਰਹੇ ਹੋ? ਇਹ ਗੰਦਗੀ ਭਰੀ ਚੀਜ਼ ਕਿਉਂ ਸਕੂਲਾਂ ਦੇ ਬਾਹਰ ਮਿਲ ਰਹੀ ਹੈ? ਜੇ ਤੁਹਾਨੂੰ ਪਤਾ ਜੇ ਕਿ ਫਾਸਟ ਫੂਡ ਜਾਂ ਇਹ ਜਿਹੜੇ ਅਲਟਰਾ ਪ੍ਰੋਸੈਸਡ ਖਾਣੇ, ਇਹ ਕੈਂਸਰ ਕਰਦੇ ਨੇ, ਬੱਚਿਆਂ ਨੂੰ ਮੈਟਾਬੋਲਿਕ ਸਿੰਡਰੋਮ ਦਿੰਦੇ ਨੇ, ਡਾਇਬਟੀਜ਼ ਦਿੰਦੇ ਨੇ, ਹਾਈਪਰਟੈਂਸ਼ਨ ਦਿੰਦੇ ਨੇ, ਦੁਨੀਆਂ ਸਾਰੀ ਨੂੰ ਪਤਾ, ਤਾਂ ਫਿਰ ਕਿਉਂ ਭਾਈ ਸਕੂਲਾਂ 'ਚ ਦੇ ਰਹੇ ਹੋ? ਸੋ ਜੇ ਮੇਰੇ ਵੀਰਾ, ਜੇ ਆਹ ਪ੍ਰੀਵੈਂਸ਼ਨ ਅਸੀਂ ਸ਼ੁਰੂ ਕਰ ਦਈਏ, ਸਾਡਾ ਤਾਂ ਸਾਰੇ ਦਾ ਸਾਰਾ ਪੰਜਾਬ ਰੋਗੀ ਹੋਣ ਤੋਂ ਬਚ ਜਾਏਗਾ। ਸਾਨੂੰ ਹੈਲਥ ਇੰਸ਼ੋਰੈਂਸਾਂ ਦੀ ਲੋੜ ਨਹੀਂ ਹੈ, ਪੈਸੇ ਬਚਾ ਕੇ ਵਧੀਆ ਫਲ ਸਬਜ਼ੀਆਂ ਖਾ ਸਕਦੇ ਹਾਂ। ਸੋ ਪ੍ਰੀਵੈਂਸ਼ਨ ਸਾਡੇ ਜਿਹੜਾ ਸਟੇਟ ਦੇ ਵਿੱਚ ਗਾਇਬ ਹੈ, ਉਹ ਇਸ ਵੇਲੇ ਲੋੜ ਹੈ ਸਾਡੀ
0: ਜੀ।
1: ਫਿਰ ਜੇ ਵਕਤ ਹੈ ਤਾਂ ਮੈਂ 2 ਪੁਆਇੰਟ ਹੋਰ ਜ਼ਰੂਰ
0: ਜੀ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
1: ਫਿਰ ਆਉਂਦਾ ਜੇ ਜੀ ਸਾਡਾ ਉਹ ਸਿਸਟਮ ਜਿਹਦੇ ਢਾਂਚੇ ਦੇ ਉੱਪਰ ਇਹ ਸਭ ਕੁਛ ਖੜਾ ਜੇ, ਯਾਨੀ ਇਮਾਰਤਾਂ ਬਣਾਤੀਆਂ ਤੁਸੀਂ, ਗਿਣਤੀ ਚੁਣਤੀ ਦੇ ਡਾਕਟਰ ਵੀ ਖੜੇ ਕਰ ਦਿੱਤੇ, ਤਾਂ ਫਿਰ ਆਉਂਦਾ ਜੇ ਕੀ ਤੁਸੀਂ ਉਹਨਾਂ ਦੀ ਤਨਖਾਹ ਓਨੀ ਦੇ ਰਹੇ ਹੋ ਕਿ ਉਹ ਕੰਮ ਕਰ ਸਕਣ? ਸਾਡੇ ਸਭ ਤੋਂ ਮਹਿੰਗੀ ਪੜ੍ਹਾਈ, ਜੇ ਅੱਜ ਰਿਕਸ਼ੇ ਵਾਲਾ ਕੋਈ ਸੋਚੇ ਮੈਂ ਬੱਚਾ ਪੜ੍ਹਾਉਣਾ, ਡਾਕਟਰ ਬਣਾਉਣਾ, ਸੋਚ ਨਹੀਂ ਸਕਦਾ।
0: ਬਿਲਕੁਲ ਸਹੀ ਹੈ ਜੀ।
1: ਸੋ ਉਹ ਜਿਹੜੀ ਪੜ੍ਹਾਈ ਸਾਡੀ ਪੂਰੇ ਹਿੰਦੁਸਤਾਨ ਤੋਂ ਮਹਿੰਗੀ ਪੰਜਾਬ 'ਚ ਕੀਤੀ ਹੋਈ ਹੈ, ਤੇ ਪੜ੍ਹ ਕੇ ਬਾਅਦ ਵਿੱਚ ਜੋ ਤਨਖਾਹ ਦੇਣੀ ਆ ਉਹ ਇੱਕ ਕਲਰਕ ਦੇ ਬਰਾਬਰ ਦੀ ਦੇ ਰਹੇ ਹੋ, ਕੌਣ ਡਾਕਟਰ ਇੱਥੇ ਟਿਕੇਗਾ? 60% ਜੇ ਕਹਿੰਦੇ ਨੇ ਘਾਟ ਇੱਥੇ ਹੈ ਪੰਜਾਬ ਅੰਦਰ,
0: ਜੀ
1: ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਰੇ ਕਿਉਂ ਬਾਹਰ ਭੱਜਦੇ ਜਾਂਦੇ ਨੇ। ਭਾਈ ਤਨਖਾਹ ਇੰਨੀ ਕੁ ਤਾਂ ਦਓ ਕਿ ਜਿਹੜੇ ਅਸੀਂ 1 ਕਰੋੜ ਰੁਪਏ ਪਹਿਲਾਂ ਲਾ ਚੁੱਕੇ ਹਾਂ ਉਹਨੂੰ ਕਿਸੇ ਤਰੀਕੇ ਲਾਣਾ।
0: ਬਿਲਕੁਲ ਸਹੀ ਗੱਲ ਜੀ।
1: ਸੋ ਇਹ ਇੰਪੋਰਟੈਂਟ ਹੈ ਕਿ ਤੁਸੀਂ ਜੇ ਸਿਹਤ ਮਹਿਕਮਾ ਤੰਦਰੁਸਤ ਕਰਨਾ ਜੇ, ਤਾਂ ਫੀਸਾਂ ਘਟਾਓ ਕਿ ਹਰ ਜਿਹੜਾ ਕਿਸੇ ਲੋੜਵੰਦ ਦੇ ਘਰੋਂ ਵੀ ਕੋਈ ਮਿਹਨਤੀ ਬੱਚਾ ਕਿਉਂ ਨਾ ਡਾਕਟਰ ਬਣੇ, ਜ਼ਰੂਰ ਬਣ ਸਕਦਾ ਹੋਵੇ, ਤੇ ਅੱਗੋਂ ਉਹ ਸੇਵਾ ਇੱਥੇ ਹੀ ਕਰਨੀ ਚਾਹੇਗਾ ਜੇ ਉਹਨੂੰ ਤੁਸੀਂ ਇੱਜ਼ਤ ਮਾਣ ਵਾਲੀ ਓਨੀ ਕੁ ਤਾਂ ਤਨਖਾਹ ਦਿਓ ਵੀ ਉਹਨੂੰ ਲੱਗੇ ਮੈਂ ਇੱਕ ਡਾਕਟਰ ਬਣ ਗਿਆ ਇੰਨਾ ਦਿਨ ਰਾਤ ਮਿਹਨਤ ਕਰਕੇ। ਫਿਰ ਜਿਹੜਾ ਆਖਰੀ ਪੁਆਇੰਟ ਹੈ ਕਿ ਇਹ ਖੜਿਆ ਕਿਸ ਤੇ ਹੈ? ਥੱਲੇ
0: ਜੀ,
1: ਯਾਨੀ ਥੱਲੇ ਕੀ ਨਰਸਾਂ ਜਿਹੜੀਆਂ ਸਾਡੀਆਂ ਸਟਾਫ ਨਰਸਿਸ ਜਾਂ ਸਾਡੀਆਂ ਜਿਹੜੀਆਂ ਸਟੂਡੈਂਟ ਨਰਸਿਸ, ਤੇ ਫਿਰ ਅੱਗੇ ਸਾਡਾ ਸਿਹਤ ਮਹਿਕਮੇ ਦੀ ਸਾਰੀ ਸਫਾਈ ਰੱਖਣ ਵਾਲੇ, ਕੀ ਉਹਨਾਂ ਕਰਮਚਾਰੀਆਂ ਨੂੰ ਤੁਸੀਂ ਇਨਸਾਨ ਗਿਣਦੇ ਹੋ, ਜਿਉਣ ਜੋਗੇ ਗਿਣਦੇ ਵੀ ਹੋ, ਕਿ ਉਹਨਾਂ ਨੂੰ ਅਸੀਂ ਇੱਕ ਵੋਟ ਤੱਕ ਸੀਮਤ ਰੱਖਿਆ ਜਾਂ ਤਿਰਸਕਾਰ ਦੇ ਆਧਾਰ ਉਹਨਾਂ ਨੂੰ ਬਣਾ ਦਿੱਤਾ ਕਿ ਉਹਨਾਂ ਨੂੰ ਅਸੀਂ ਨਾ ਤਾਂ ਉਹਨਾਂ ਦਾ ਬਣਦਾ ਹੱਕ ਦਿੰਦੇ ਹਾਂ, ਨਾ ਉਹਨਾਂ ਦੀਆਂ ਡਿਊਟੀਆਂ ਉਸ ਹਿਸਾਬ ਦੀਆਂ ਚੱਜ ਵਾਲੀਆਂ ਦਿੰਦੇ ਹਾਂ ਕਿ ਕੋਈ ਇਨਸਾਨ ਕਰ ਸਕੇ। ਤੁਸੀਂ ਬਾਹਰ ਦੇਖੋ, ਜੇ 4 ਨਾਈਟਾਂ ਨੇ, 4 ਆਫ ਉਹਨਾਂ ਨੂੰ ਮਿਲ ਗਏ
0: ਜੀ।
1: ਜੇ ਉਹਨੇ ਲੌਂਗ ਡੇਜ਼ ਕੀਤੇ ਨੇ, ਯਾਨੀ ਉਸ ਹਿਸਾਬ ਨਾਲ ਕਿ ਇਨਸਾਨ ਇਹਨੂੰ ਰੈਸਟ ਦੀ ਲੋੜ ਹੈ
0: ਜੀ।
1: ਪਰ ਅਸੀਂ ਇਸ ਕਦਰ ਧੱਕਾ ਜ਼ੋਰੀ ਉਹਨਾਂ ਤੇ ਕਰ ਦਿੰਦੇ ਹਾਂ ਕਿ ਤੁਸੀਂ ਕਈ ਵਾਰ ਕੋਈ ਸਿਕਿਉਰਿਟੀ ਮੁਲਾਜ਼ਮ 36-36 ਘੰਟੇ ਇਕੱਠਾ ਡਿਊਟੀ ਤੇ, ਇਹ ਕਿਸ ਤਰੀਕੇ ਤੁਸੀਂ ਇਹਨੂੰ ਜਾਇਜ਼ ਗਿਣ ਸਕਦੇ ਹੋ? ਸੋ ਜੇ ਆਪਾਂ ਇਹਨਾਂ ਨੂੰ ਥੋੜਾ ਤਰੀਕੇ ਸਲੀਕੇ ਸਿਰ ਇਹਨਾਂ ਨੂੰ ਬਣਾ ਕੇ ਡਿਊਟੀਆਂ ਦਿੱਤੀਆਂ ਜਾਣ, ਸਾਰਾ ਉਹਨਾਂ ਨੂੰ ਰੈਸਟ ਓਨਾ ਹੀ ਮਿਲੇ, ਉਹਨਾਂ ਦਾ ਘੱਟੋ ਘੱਟ ਆਪਣਾ ਘਰ ਬਾਰ ਚਲਾ ਸਕਣ, ਆਪਣੇ ਬੱਚੇ ਸਾਂਭ ਸਕਣ, ਯੋਗ ਸਮਾਂ ਵੀ ਹੋਏ, ਤਾਂ ਕੋਈ ਵੀ ਇਸ ਤਰ੍ਹਾਂ ਨਹੀਂ ਡਿਊਟੀ ਤੋਂ ਭੱਜੇਗਾ, ਉਹ ਜ਼ਰੂਰ ਕੰਮ ਕਰਨਾ ਚਾਹੇਗਾ। ਸੋ ਇਹ ਇੱਕ ਢੰਗ ਤਰੀਕਾ ਹੁੰਦਾ ਕਿਸੇ ਸਿਸਟਮ ਨੂੰ ਚਲਾਉਣ ਦਾ, ਜਿੱਥੇ ਸਭ ਤੋਂ ਹੇਠਲਾ ਪੇਚ ਪੂਰਾ ਜਹਾਜ਼ ਡਿੱਗ ਸਕਦਾ ਜੇ ਇੱਕ ਢਿੱਲੇ ਪੇਚ ਨਾਲ। ਸੋ ਉਹ ਜੇ ਅਸੀਂ ਪੇਚ ਇੱਕ ਵੀ ਟਾਈਟ ਕੱਸ ਕੇ ਰੱਖ ਲਿਆ, ਤਾਂ ਸਾਰੇ ਹੱਸ ਖੇਡ ਕੇ ਆਣਗੇ, ਉਹ ਬਿਹੇਵੀਅਰ ਦੀ ਪੇਸ਼ੈਂਟ ਠੀਕ ਹੋ ਜਾਣਾ, ਸਾਰੇ ਸਗੋਂ ਉਸ ਪੱਖੋਂ ਇੱਕ ਪੋਜ਼ਿਟਿਵ ਐਟੀਚਿਊਡ ਨਾਲ ਕੰਮ ਕਰਨਗੇ, ਉਹ ਮੇਰਾ ਖਿਆਲ ਹੈ ਜ਼ਿਆਦਾ ਬਿਹਤਰ ਹੋਏਗਾ। ਪਰ ਇਹ ਜਦ ਤੱਕ ਤੁਸੀਂ ਪ੍ਰਾਈਵੇਟ ਸੈਕਟਰ ਤੇ, ਯਾਨੀ ਜਿਸ ਨੂੰ ਤੁਸੀਂ ਪ੍ਰਮੋਟ ਕਰਨ ਤੇ, ਮੌਜੂਦਾ ਇਸ ਵੇਲੇ ਅਸੀਂ ਦੇਖ ਰਹੇ ਹਾਂ ਪ੍ਰਾਈਵੇਟ ਸੈਕਟਰ ਪ੍ਰਮੋਟ ਕੀਤਾ ਜਾ ਰਿਹਾ, ਹੈਲਥ ਜਿਹੜਾ ਸਿਸਟਮ ਹੈ ਪੂਰਾ ਸਰਕਾਰੀ ਠੱਪ ਕੀਤਾ ਜਾ ਰਿਹਾ ਹੌਲੀ ਹੌਲੀ, ਕਿ ਆਹ ਟੈਸਟ ਅੰਦਰ ਨਹੀਂ ਨੇ, ਇਹ ਜਾਓ ਬਾਹਰ। ਜਦੋਂ ਹੋ ਹੱਲਾ ਮਚਦਾ ਕਿ ਮਿਲ ਨਹੀਂ ਰਹੀ ਦਵਾਈ, ਇਹ ਨੀ, ਤਾਂ ਫਿਰ ਇਹ ਚਿੱਠੀਆਂ ਕੱਢ ਦਿੱਤੀਆਂ ਜਾਂਦੀਆਂ ਵੀ ਜਿਵੇਂ ਮਰਜ਼ੀ ਕਰੋ, ਸਿਰਫ ਅੰਦਰਲੀ ਦਵਾਈ ਦਿਓ ਤੇ ਨਾਲ ਮਰੀਜ਼ ਨੂੰ ਗੱਲ ਵੀ ਨੀ ਕਰਨੀ। ਤੁਸੀਂ ਸਮਝ ਰਹੇ ਹੋ, ਇੱਕ ਮਰੀਜ਼ ਨੂੰ ਕਹੋ ਤੈਨੂੰ ਦਵਾਈਆਂ 4 ਦੀ ਲੋੜ ਹੈ, ਅੰਦਰੋਂ 1 ਮਿਲ ਰਹੀ ਹੈ, ਪਰ ਅਸੀਂ ਤੈਨੂੰ ਦੱਸਣਾ ਵੀ ਨੀ ਵੀ ਬਾਕੀ 3 ਦੀ ਲੋੜ ਹੈ, ਤੂੰ ਮਰਦਾ ਮਰ ਜਾਏ, ਸਾਨੂੰ ਫਰਕ ਹੀ ਨੀ ਪੈਂਦਾ। ਇਹ ਕਿਸ ਤਰ੍ਹਾਂ ਦਾ ਐਟੀਚਿਊਡ ਹੈ?
0: ਡਾਕਟਰ ਹਰਸ਼ਿੰਦਰ, ਇੱਕ
1: ਹਿਊਮੈਨੀਟੇਰੀਅਨ ਪੱਖ ਜਿਹੜਾ ਉਹ ਗਾਇਬ ਕਰ ਰਹੇ ਹਾਂ, ਵੀ ਉਹਨੂੰ ਦੱਸਣਾ ਵੀ ਮਨਾ ਹੈ ਵੀ ਤੈਨੂੰ ਇਹ ਹੋਰ ਦੀ ਲੋੜ ਹੈ ਕਿਉਂਕਿ ਉਹ ਅੰਦਰ ਨਹੀਂ ਹਨ। ਇਹ ਚੀਜ਼ਾਂ ਥੋੜਾ ਜਿਹਾ ਧਿਆਨ ਹਿੱਤ ਲਿਆਉਣ ਦੀ ਲੋੜ ਹੈ।
0: ਇਹ ਤਾਂ ਅੰਦਰੂਨੀ ਪੱਖ ਦੀ ਗੱਲ ਆ ਗਈ ਡਾਕਟਰ ਸਾਹਿਬ। ਬਹੁਤ ਸਕੀਮਾਂ ਜਿਹੜੀਆਂ ਕੇਂਦਰ ਸਰਕਾਰ, ਪੰਜਾਬ ਸਰਕਾਰ

0: ਆਈ ਜਾਂਦੀ ਹੈ, ਭਾਵੇਂ ਆਮ ਆਦਮੀ ਕਲੀਨਿਕ ਖੋਲ੍ਹੇ, ਆਯੁਸ਼ਮਾਨ ਭਾਰਤ ਖੋਲ੍ਹਿਆ, ਜਨ ਔਸ਼ਧੀ ਆ, ਫਰਿਸ਼ਤੇ ਸਕੀਮ ਆ, ਮਿਸ਼ਨ ਇੰਦਰਧਨੁਸ਼ਾ, ਪੀ ਐੱਮ ਏ ਬੀ ਐੱਚ ਆਈ ਐੱਮ ਆ, ਪਰ ਕੀ ਪੰਜਾਬੀ ਜਿਹੜੇ ਹੈਗੇ ਆ ਉਹ ਇਹਨਾਂ ਸਹੂਲਤਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਾਣਦੇ ਵੀ ਹੈ? ਤੁਹਾਡਾ ਇਹ ਕੀ ਤਜ਼ਰਬਾ ਰਿਹਾ, ਕਿਉਂਕਿ ਤੁਸੀਂ ਬੜੇ ਨੇੜੇ ਦੀ ਜਿਹੜਾ ਹੈਗਾ ਉਹ ਸਰਕਾਰੀ ਹਸਪਤਾਲ ਪਟਿਆਲਾ ਦੇ ਵਿੱਚ ਵੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹੋ, ਕੀ ਦਿਖਦਾ ਤੁਹਾਨੂੰ ਉੱਥੇ ਜੀ?
1: ਦੇਖੋ, ਮੈਂ ਬਤੌਰ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੀ ਯੂਨਿਟ ਦੇ ਹੈੱਡ ਹੁੰਦਿਆਂ ਵੀ, ਮੇਰੇ ਅਧੀਨ ਜੋ ਦਾਖਲ ਹੁੰਦੇ, ਮੈਂ ਉਸ ਅਨੁਸਾਰ ਵੀ ਸਾਰਾ ਦੱਸ ਰਹੀ ਹਾਂ ਕਿ ਮੇਰੇ ਕੋਲ ਜੇ ਅਸੀਂ ਔਨ ਐਨ ਐਵਰੇਜ ਜਦੋਂ ਚੈੱਕ ਕਰੀਏ ਤਾਂ ਮੇਰੇ ਕੋਲ 12% ਪੰਜਾਬੀ ਹੁੰਦੇ ਸਨ ਤੇ ਬਾਕੀ ਸਾਰੇ ਪ੍ਰਵਾਸੀ ਹੁੰਦੇ ਸਨ। ਯਾਨੀ ਸਾਡੇ ਆਪਣੇ ਪੰਜਾਬੀ ਮੁਫ਼ਤ ਸਿਹਤ ਸਹੂਲਤਾਂ ਤੋਂ ਸੱਖਣੇ ਰਹਿ ਜਾਂਦੇ ਨੇ। ਦੂਜੀ ਚੀਜ਼, ਜੇ ਸਕੂਲਾਂ ਚ ਮੈਂ ਲੈਕਚਰ ਦੇਣ ਜਾ ਰਹੀ ਹਾਂ, ਉੱਥੇ ਦੇਖੋ ਤਾਂ ਬਹੁ ਗਿਣਤੀ ਉੱਥੇ ਵੀ ਪ੍ਰਵਾਸੀ, ਯਾਨੀ ਸਰਕਾਰੀ ਸਕੂਲਾਂ ਦੀਆਂ ਫੀਸਾਂ ਉਹਨਾਂ ਦੇ, ਉੱਥੋਂ ਰਾਸ਼ਨ ਸਾਰਾ ਫ੍ਰੀ ਸਾਡਾ ਪੰਜਾਬ ਦਾ, ਕਿਉਂਕਿ ਮੈਂ ਬੜੀ ਵਾਰ ਉਜਾਗਰ ਕੀਤਾ ਕਿ ਇਹਨਾਂ ਦੇ ਕੋਲ ਆਧਾਰ ਕਾਰਡ ਹੀ ਦੋ ਦੋ ਬਣੇ ਪਏ ਨੇ, ਇੱਕ ਉੱਥੇ ਦਾ ਯੂਪੀ ਆ, ਬਿਹਾਰ ਦਾ, ਇੱਕ ਪੰਜਾਬ ਦਾ, ਕਿ ਇਹ ਕੀ ਕਰ ਰਹੇ ਹਾਂ ਆਪਾਂ ਵੀ, ਅਸੀਂ ਕਿੰਨੇ ਕੁ ਪੰਜਾਬੀ ਨੇ ਜਿਹੜਾ ਯੂਪੀ ਆ, ਬਿਹਾਰ ਵਿੱਚ ਜਾ ਕੇ ਮੁਫ਼ਤ ਪੜ੍ਹਾਈ ਕਰ ਰਹੇ ਨੇ, ਉੱਥੇ ਮੁਫ਼ਤ ਰਾਸ਼ਨ ਲੈ ਰਹੇ ਨੇ, ਜਾਂ ਮੁਫ਼ਤ ਹਸਪਤਾਲਾਂ ਦੀ ਸੇਵਾ ਉੱਥੋਂ ਉਹਨਾਂ ਨੂੰ ਮਿਲ ਰਹੀ ਹੈ। ਜੇ ਨਹੀਂ ਤਾਂ ਫਿਰ ਮੈਂ ਇਹ ਨਹੀਂ ਵਿਤਕਰਾ ਚਾਹੁੰਦੀ, ਮੈਂ ਚਾਹੁੰਦੀ ਹਾਂ ਪੂਰੇ ਭਾਰਤ ਵਿੱਚ ਹਰ ਇੱਕ ਲਈ ਸਿਹਤ ਸਭ ਲਈ ਫ੍ਰੀ ਹੋਣੀ ਚਾਹੀਦੀ,
0: ਸਿਟੀਜ਼ਨ ਆਫ ਇੰਡੀਆ ਦਾ ਰੂਲ ਆ ਜੀ ਬਿਲਕੁਲ ਜੀ, ਤੁਸੀਂ ਕਿਤੇ ਵੀ ਰਹਿ ਸਕਦੇ ਹੋ। ਪਰ ਪੰਜਾਬੀ ਤੁਹਾਨੂੰ ਐਂ ਲੱਗਦਾ ਵੀ ਪੰਜਾਬੀ ਸਰਕਾਰੀ ਸਹੂਲਤਾਂ ਤੋਂ ਸੰਗਦੇ ਵੀ ਹੈ ਸਰਕਾਰੀ ਹਸਪਤਾਲ ਜਾਣ ਤੋਂ?
1: ਦਰਅਸਲ ਜੀ ਇਸ ਕਾਰਨ ਵੀ ਸੰਗਦੇ ਨੇ, ਜਿਵੇਂ ਮੈਂ ਜ਼ਿਕਰ ਕੀਤਾ ਕਿ ਅਸੀਂ ਉਹ ਸਹੂਲਤਾਂ ਜੋ ਅਸਲ ਵਿੱਚ ਲੋੜੀਂਦੀਆਂ ਨੇ ਪਹੁੰਚਾ ਹੀ ਨਹੀਂ ਰਹੇ, ਤੇ ਪੰਜਾਬੀ ਥੋੜੇ ਜਿਹੇ ਅਣਖੀ ਵੀ ਹੁੰਦੇ ਨੇ ਕਿ ਜੇ ਹੈ ਨਹੀਂ, ਮੈਂ ਔਖਾ ਸੌਖਾ ਹੋ ਕੇ ਵੀ ਮੈਂ ਵਧੀਆ ਇਲਾਜ ਕਰਾ ਲਵਾਂ, ਮੈਂ ਉਸ ਪਾਸਿਓਂ ਚਲਾ ਜਾਵਾਂ, ਤਾਂ ਉਹ ਵੀ ਇੱਕ ਪੱਖ ਜ਼ਰੂਰ ਨਜ਼ਰੀ ਆਉਂਦਾ। ਕਿਉਂਕਿ ਮੈਨੂੰ ਚੇਤੇ ਆ ਕਿ ਅਸੀਂ ਪੰਜਾਬੀ ਰਿਕਸ਼ਾ ਵਾਲਾ ਵੀ ਜੇ ਕੋਈ ਹੁੰਦਾ ਸੀ ਉਹਨੂੰ ਕਹੀਦਾ ਸੀ ਦਾਖਲ ਹੋ ਜਾ, ਤੇ ਉਹ ਕੰਨ ਚਾ ਕੇ ਕਹਿੰਦਾ ਸੀ ਜੀ ਕੋਈ ਪ੍ਰਾਈਵੇਟ ਥਾਂ ਦੱਸ ਦਿਓ, ਇੱਥੇ ਰਜਿੰਦਰਾ ਜੀ ਨਹੀਂ ਦਾਖਲ ਹੋਣਾ। ਮੈਂ ਉਹਨੂੰ ਪੁੱਛਣਾ ਵੀ ਕਿਉਂ, ਨਾ ਜੀ ਨਾ, ਇੱਥੇ ਬਹੁਤ ਅਸੀਂ ਬਸ ਜਲਾਲਤ ਹੈ, ਅਸੀਂ ਨਹੀਂ ਦਾਖਲ ਹੋਣਾ। ਇਹ ਇੱਕ ਰਿਕਸ਼ੇ ਵਾਲੇ ਦੀ ਬੱਚੀ ਵੀ, ਮੈਂ ਇਹ ਆਪਣੇ ਕੰਨੀ ਸੁਣਿਆ ਵੀ ਇਹ ਚੀਜ਼, ਮੈਂ ਇੱਥੇ ਨੀ ਹੋਣਾ ਜੀ, ਚੂਹੇ ਬੜੇ ਵੱਡੇ ਆ ਜੀ, ਪਾਣੀ ਆਉਂਦਾ ਨੀ, ਗੁਸਲਖਾਨੇ ਗੰਦੇ ਆ ਜੀ, ਬੈੱਡ ਕਿੰਨੇ ਟੁੱਟੇ ਪਏ ਆ ਜੀ, ਇਸ ਤਰੀਕੇ ਦੀਆਂ ਗੱਲਾਂ ਜੇ ਸਾਡਾ ਇੱਕ ਰਿਕਸ਼ੇ ਵਾਲਾ ਵੀਰ ਵੀ ਸਾਨੂੰ ਕੰਨ ਚਾ ਕੇ ਕਹਿੰਦਾ ਪ੍ਰਾਈਵੇਟ ਦੱਸ ਦਿਓ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਬਿਲਕੁਲ ਹੀ ਪਾਟੇ ਹਾਲ ਆ ਕੇ ਖੜੇ ਹੋ ਜਾਂਦੇ, ਪਰਚੀ ਵੀ ਨੀ ਅਸੀਂ ਬਣਾ ਸਕਦੇ, ਉਹ ਹੀ ਸਿਰਫ ਉੱਥੇ ਫਿਰ ਬੋੜਦੇ ਨੇ। ਅਦਰਵਾਈਜ਼ ਹੋਸਪਿਟਲ ਨੂੰ ਬਹੁਤਾ, ਸਰਕਾਰੀ ਹਸਪਤਾਲਾਂ ਨੂੰ ਬਹੁਤਾ ਪ੍ਰੈਫਰ ਪੰਜਾਬੀ ਨਹੀਂ ਕਰਦੇ। ਸਿਮਿਲਰਲੀ ਸਾਡੇ ਮਨਾਂ ਵਿੱਚ ਪੰਜਾਬੀ ਪ੍ਰਤੀ, ਹੁਣ ਤੁਹਾਨੂੰ ਮਾੜਾ ਲੱਗੇ ਜਾਂ ਚੰਗਾ, ਪੰਜਾਬੀ ਪ੍ਰਤੀ ਮੋਹ ਛੁੱਟਦਾ ਜਾਂਦਾ ਜੇ, ਪੰਜਾਬੀਆਂ ਨੂੰ ਲੱਗਦਾ ਕਿ ਪੰਜਾਬੀ ਜ਼ਬਾਨ ਸਾਨੂੰ ਨੀਵਾਂ ਖਿੱਚ ਰਹੀ ਹੈ। ਸੋ ਉਹ ਕਹਿੰਦੇ ਨੇ ਜੇ ਅਸੀਂ ਪ੍ਰਾਈਵੇਟ ਸਕੂਲਾਂ ਵਿੱਚ ਅੰਗਰੇਜ਼ੀ ਪੜ੍ਹਾ ਲਵਾਂਗੇ ਤੇ ਫਿਰ ਅਸੀਂ ਡਾਲਰ ਪੁੱਟਣ ਲਈ ਉਹਨਾਂ ਨੂੰ ਬਾਹਰ ਉਡਾ ਦਾਂਗੇ, ਇੱਥੇ ਰੱਖਣਾ ਹੀ ਨਹੀਂ। ਇਹ ਗਲਤ ਇੱਕ ਸੋਚ ਸਾਡੇ ਮਨਾਂ ਅੰਦਰ ਪੈ ਗਈ, ਜਿੱਥੇ ਜ਼ਬਾਨ ਤੁਹਾਨੂੰ ਪਛਾਣ ਦਿੰਦੀ ਹੈ, ਤੁਹਾਡੀ ਆਈਡੈਂਟੀ ਹੈ, ਸਾਡੀ ਆਈਡੈਂਟੀ ਕ੍ਰਾਈਸਿਸ ਤੁਰਦਾ ਜਾਂਦਾ ਜੇ। ਸੋ ਅਸੀਂ ਆਪਣੀ ਪਛਾਣ ਹੀ ਨਾ ਕਾਇਮ ਰੱਖੀ ਤਾਂ ਅਸੀਂ ਇੱਕ ਵੱਡੀ ਦੌੜ 'ਚ ਸ਼ਾਮਿਲ ਹੋ ਜਾਵਾਂਗੇ ਜਿੱਥੇ ਰੋਲ ਜਾਵਾਂਗੇ, ਸਗੋਂ ਆਪਣੀ ਪਛਾਣ ਕਾਇਮ ਕਰਕੇ ਅਸੀਂ ਇੱਕ ਵੱਖ ਆਈਡੈਂਟੀ ਨਾਲ ਦੁਨੀਆ ਭਰ ਵਿੱਚ ਛਾ ਸਕਦੇ ਹਾਂ।
0: ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ, ਆਪਣੇ ਬੇਸ਼ਕੀਮਤੀ ਸਮੇਂ ਦੇ ਵਿੱਚੋਂ ਵਡਮੁੱਲਾ ਸਮਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨਾਲ ਸਾਂਝਾ ਕੀਤਾ। ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚੋਂ ਆਕਾਸ਼ਵਾਣੀ FM ਬਠਿੰਡਾ ਵੱਲੋਂ ਅਤੇ ਸਾਡੇ ਡਾਇਰੈਕਟਰ ਸਾਹਿਬ ਬਲਜੀਤ ਸ਼ਰਮਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ,
1: ਬੜੀ ਮਿਹਰਬਾਨੀ ਜੀ।
0: ਇਹ ਸਨ ਡਾਕਟਰ ਹਰਸ਼ਿੰਦਰ ਕੌਰ, ਅਤੇ ਦੋਸਤੋ ਵੇਲਾ ਹੋ ਰਿਹਾ ਪ੍ਰੋਗਰਾਮ ਦੇ ਵਿੱਚ ਕੁਝ ਸੰਦੇਸ਼ ਸੁਣਨ ਦਾ।
2: ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ, ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬ ਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ, ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ, ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬ ਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ, ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ, ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬ ਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ, ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ, ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬ ਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ, ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ, ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬ ਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ
3: ਜੀ। ਸਰੋਤਿਓ,

ਹੁਣੇ ਤੁਸੀਂ ਸੁਣ ਰਹੇ ਸੀ ਹੈਲਥ ਸ਼ੋ ਦਲਬੀਰ ਸਿੰਘ ਦੇ ਨਾਲ। ਤੇ ਹੁਣ ਪੇਸ਼ ਨੇ ਜਾਂਦੇ ਜਾਂਦੇ ਅਖਬਾਰੀ ਸੁਰਖੀਆਂ। ਸਰੋਤਿਓ, ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਲੈਨੇ ਆ ਜੀ ਬਠਿੰਡਾ ਮਾਨਸਾ ਦੈਨਿਕ ਜਾਗਰਣ ਦੇ ਮੁੱਖ ਪੰਨੇ ਤੋਂ। ਕੱਲ ਜ਼ਿਲ੍ਹੇ ਕੇ ਸਰਕਾਰੀ ਹਸਪਤਾਲੋਂ ਮੇ ਓਪੀਡੀ ਸੇਵਾਏ ਰਹੇਗੀ ਠੱਪ। 27 ਅਗਸਤ ਕੋ ਜ਼ਿਲ੍ਹੇ ਕੇ ਸਰਕਾਰੀ ਹਸਪਤਾਲੋਂ ਮੇ ਓਪੀਡੀ ਸੇਵਾਏ ਜੋ ਹੈ ਵੋ ਠੱਪ ਰਹਿਣੇ ਕੀ ਖਬਰ ਯਹਾਂ ਪੇ ਹਮੇ ਮਿਲ ਰਹੀ ਹੈ। ਉਸਕੇ ਬਾਅਦ ਹੈ ਜੀ, ਸਵਾਸਥਯ ਮੰਤਰੀ ਸੰਘ ਬੈਠਕ ਟਲਨੇ ਸੇ ਭੜਕੇ NHM ਅਧਿਕਾਰੀ, ਸਤੰਬਰ ਤੱਕ ਬੜਾਈ ਕਲਮ ਛੋੜ ਹੜਤਾਲ, ਨਿਕਾਲੇਂਗੇ ਰੋਸ ਮਾਰਚ, ਅਗਸਤ ਕੋ ਪੰਜਾਬ ਬੰਦ ਹੋਣੇ ਮੇ ਸ਼ਾਮਿਲ ਹੋਗੇ। ਅਤੇ ਅੱਗੇ ਅਗਲੀ ਜਿਹੜੀ ਖਬਰ ਹੈ ਜੀ ਉਹ ਅਜੀਤ ਦੇ ਮੁੱਖ ਪੰਨੇ 'ਤੇ ਹੈ। ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਮਜ਼ਬੂਤ ਟੀਮ ਤਿਆਰ ਕਰਨਗੇ BL ਸੰਤੋਸ਼। ਰਾਹੁਲ ਅਤੇ ਖੜਕੇ ਨੇ ਮੋਦੀ ਨੂੰ ਲਿਖੀ ਚਿੱਠੀ, ਜਾਤ ਆਧਾਰਿਤ ਮਰਦਮਸ਼ੁਮਾਰੀ 'ਤੇ ਸਵਾਲ ਬਦਲਣ ਲਈ ਕਿਹਾ। ਅਗਲੀ ਜਿਹੜੀ ਖਬਰ ਹੈ ਜੀ ਉਹ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੋਂ ਹੈ ਜੀ। ਭਾਰਤ ਚੀਨ ਰਿਸ਼ਤੇ ਸੁਧਰਨ ਲਈ ਸਹਿਮਤ, ਡੋਭਾਲ ਅਤੇ ਚੀਨ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਸਰਹੱਦੀ ਮਸਲਿਆਂ 'ਤੇ ਵਾਰਤਾ। ਅਗਲੀ ਜਿਹੜੀ ਖਬਰ ਹੈ ਜੀ ਉਹ ਹੈ H1 ਵੀਜ਼ਾ ਦੀ 99 ਲੱਖ ਰੁਪਏ ਫੀਸ ਨੇ ਭਾਰਤੀ ਪੇਸ਼ਵਰਾਂ ਦੀ ਵਧਾਈ ਚਿੰਤਾ। ਭਾਰਤ ਅੰਡਰ 20 ਫੁੱਟਬਾਲ ਟੀਮ ਤਾਸ਼ਕੰਦ ਕੁਆਲੀਫਾਇਰ ਲਈ ਤਿਆਰ। ਅਤੇ ਅਗਲੀ ਜਿਹੜੀ ਖਬਰ ਹੈ ਜੀ ਸਪੋਰਟਸ ਤੋਂ, ਜਿਹੜਾ ਖੇਡ ਸੰਸਾਰ ਦੇ ਮੁੱਖ ਪੰਨੇ ਤੋਂ ਹੈ ਜੀ ਅਜੀਤ ਅਖਬਾਰ ਦੇ। ਪ੍ਰਗਨਾ ਨੰਦਾ ਵੈਸ਼ਾਲੀ ਅਤੇ ਏਰੀਗਸੀ ਸ਼ਤਰੰਜ ਪਾਇਲਟ ਟੂਰਨਾਮੈਂਟ 'ਚ ਲੈਣਗੇ ਹਿੱਸਾ। ਦੂਜਾ ਟੈਸਟ ਦੌਰਾਨ ਜਿਹੜਾ 265 ਸਕੋਰ ਨਾਲ ਸ਼੍ਰੀਲੰਕਾ 'ਤੇ ਫਾਲੋ ਆਉਣ ਦਾ ਖਤਰਾ ਬਰਕਰਾਰ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਸ਼੍ਰੀਲੰਕਾਈ ਬੱਲੇਬਾਜ਼ ਦਬਾਅ ਹੇਠ। ਅਗਲੀ ਜਿਹੜੀ ਖਬਰ ਹੈ ਜੀ ਉਹ ਹੈ ਜੀ ਏਸ਼ੀਆਡ ਟੀਮ 'ਚੋਂ ਬਾਹਰ ਕੀਤੇ ਟੈਨਿਸ ਖਿਡਾਰੀ AITA ਦੀਆਂ ਸਿਫਾਰਸ਼ਾਂ ਦਾ ਨਹੀਂ ਸਨ ਹਿੱਸਾ। ਓਲੰਪੀਅਨ ਪੈਦਾ ਕਰਨ ਵਾਲੀ PAU 'ਚ ਕੋਚ ਦੀ ਕਦਰ ਦਿਹਾੜੀਦਾਰ ਜਿੰਨੀ। ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਰੈਂਕਿੰਗ 'ਚ ਸੁਧਾਰ, ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਸੀ ਕਾਂਸੀ ਦਾ ਤਗਮਾ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਸਮਾਗਮ ਵਿੱਚ ਚੌਥੇ ਦਿਨ ਵੱਡੀ ਸੰਗਤ ਦੀ ਜਿਹੜੀ ਹੈ ਗਿਣਤੀ ਪੁੱਜੀ। ਭਾਰਤੀ ਹਾਕੀ ਲਈ ਹੁਣ ਸਵੈ ਪੜਚੋਲ ਦਾ ਸਮਾਂ। ਇਹ ਸਨ ਅੱਜ ਦੀਆਂ ਅਖਬਾਰੀ ਸੁਰਖੀਆਂ ਅਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਸਦਰੀ ਸਵੇਰ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ ਅਤੇ ਇਸ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਜਰੀ ਸਵੇਰ, ਅਤੇ ਹੁਣ ਵੇਲਾ ਹੋ ਰਿਹਾ ਜੀ ਖਬਰਾਂ ਦਾ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਰੋਤਿਓ, ਸਮਾਂ ਹੋ ਰਿਹਾ ਹੈਗਾ ਖਬਰਾਂ ਦਾ, ਅਤੇ ਠੀਕ 8 ਵਜੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਸਮਾਚਾਰ ਪ੍ਰਭਾਤ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ ਉਸ ਤੋਂ ਬਾਅਦ ਠੀਕ 8:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: অফ বেঙ্গল, সন্দীপ দাশগুপ্ত, আকাশবাণী নিউজ, কলকাতা।
1: Indian Grandmaster R. Pragyanan cruised into the finals of the Grand Chess Tour's last leg after 19-9 win over Germany's Vincent Kaimer in St. Louis, US. Having won the second classical game, the Indian enjoyed a huge lead of 6 points coming into the final day, on which games of shorter duration were played. He defeated Kaimer in back-to-back rapid encounters to nearly seal his spot in the finals, taking an unassailable 17-3 lead before another victory in the first game of Blitz took his points tally to 19. Pragyanan will take on pre-event favorite and defending champion Fabiano Caruana of the USA States in the event finale. The top three finishers will automatically qualify for next year's Grand Chess Tour. RSS Chief Mohan Bhagwat arrived in the US last night as part of the Sangh's Centenary Year Global Outreach Program. During his stay in the city, Mr. Bhagwat would participate in the Universal Oneness Program and address a gathering of around 5,000 people at the iconic Madison Square Garden on Saturday. The event carries a timeless and universal message: the world is one family. It calls upon us to look beyond artificial divisions and differences, recognize the bonds that unite humanity, and embrace a spirit of mutual respect, harmony, and oneness. And now for a look at today's newspapers, it's over to Saira Mujtaba.
2: Thank you, Shagun. Most of the dailies lead with NSA Ajit Dobhal's visit to China. The Tribune headlines: India-China eye political fix for boundary dispute, stress need for peace and tranquility along LAC. Newspapers also report Prime Minister reviewed 30,000 crore rupees infra projects. The Asian Age headlines: Modi flags digital arrest, pushes for strict surveillance. The Indian Express, citing RBI's monthly state of economy, informs Indian economy resilient amid global uncertainties. The paper adds, India's robust macroeconomic fundamentals continue to provide cushion to the domestic economy. The Statesman writes, Defense Minister Rajnath Singh clears transfer of DRDO missile tech to Indian defense industry. Hindustan Times headlines, 98% flu cases this season due to H1N1 swine flu, says ICMR. And finally, Times of India informs Dolly Parton, queen of country music, dies at 80. And with that, it's back to you, Shagun.
1: Thank you, Saira. And now before we end the bulletin, the headlines once again. Prime Minister Narendra Modi reviews infrastructure projects worth 30,000 crore rupees at Pragati meeting. Union Home Minister Amit Shah sets one-year deadline for 100% implementation of three new criminal laws. Delhi government to hand over approval letters to 4,000 eligible women beneficiaries under Lakshmi Yojana today. India and China agree to continue their work in seeking political settlement of boundary question for overall and long-term interests. Eid Milad-un-Nabi, birth anniversary of Prophet Muhammad, being celebrated today. Keralites across the globe celebrating Thiruvanam, most auspicious day of Onam. And R. Pragyanan cruises into finals of Grand Chess Tour's last leg after 19-9 win over Germany's Vincent Kaimer. And with that, we end the morning news. Have a nice day.
0: Namaskar, A. Akashvani. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਮੰਚ ਦੀ ਮੀਟਿੰਗ ਵਿੱਚ 30,000 ਕਰੋੜ ਰੁਪਏ ਤੋਂ ਵੱਧ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਰ ਖੇਤਰ ਵਿੱਚ ਅਗਵਾਈ ਕਰਨ ਲਈ ਭਾਰਤ ਨੂੰ ਆਪਣੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੋਵੇਗਾ। ਭਾਰਤ ਅਤੇ ਚੀਨ ਨੇ ਸਰਹੱਦੀ ਵਿਵਾਦ ਦੇ ਰਾਜਨੀਤਿਕ ਹੱਲ ਲਈ ਕੰਮ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ ਹੈ। ਅੱਜ ਦੁਨੀਆ ਭਰ ਵਿੱਚ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦ ਏ ਮਿਲਾਦ ਉਨ ਨਬੀ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨੰਦਾ ਨੇ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਗ੍ਰੈਂਡ ਸ਼ਤਰੰਜ ਟੂਰ ਫਾਈਨਲਸ ਦੇ ਖਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਵਾ ਤੀਰਥ ਵਿਖੇ ਪ੍ਰਗਤੀ ਮੰਚ ਦੀ 53ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਵੱਡੇ ਆਵਾਜਾਈ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਯੋਜਨਾ ਬਣਾਉਂਦੇ ਸਮੇਂ ਜਿੱਥੇ ਵੀ ਸੰਭਵ ਹੋਏ ਬਿਜਲੀ, ਪਾਣੀ ਅਤੇ ਹੋਰ ਸੇਵਾਵਾਂ ਲਈ ਸਾਂਝੇ ਗਲਿਆਰੇ ਵਿਕਸਿਤ ਕੀਤੇ ਜਾਣੇ ਚਾਹੀਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਦੇ ਸਮੇਂ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਆਧੁਨਿਕ ਤਕਨਾਲੋਜੀ, ਬਿਹਤਰ ਨਿਗਰਾਨੀ ਅਤੇ ਮਜ਼ਬੂਤ ਕੇਂਦਰ ਰਾਜ ਤਾਲਮੇਲ 'ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ 9 ਰਾਜਾਂ ਨਾਲ ਸੰਬੰਧਿਤ ਰੇਲਵੇ, ਸੜਕ ਅਤੇ ਬਿਜਲੀ

ਦੇ 6 ਵੱਡੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਜਿਨ੍ਹਾਂ ਦੀ ਕੁੱਲ ਲਾਗਤ 30,000 ਕਰੋੜ ਰੁਪਏ ਤੋਂ ਵੱਧ ਹੈ। ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ਲਈ ਡਿਜੀਟਲ ਡਾਟਾ ਪਲੇਟਫਾਰਮ ਐਗਰੀਸਟੈਕ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਤਕਨਾਲੋਜੀ ਦੀ ਬਿਹਤਰ ਵਰਤੋਂ ਬਾਰੇ ਗੱਲ ਕੀਤੀ ਤਾਂ ਜੋ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਣ। ਇਸ ਦੇ ਨਾਲ ਹੀ ਸਾਈਬਰ ਧੋਖਾਧੜੀ ਅਤੇ ਡਿਜੀਟਲ ਗ੍ਰਿਫਤਾਰੀਆਂ ਦੇ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਨੇ ਜਾਗਰੂਕਤਾ ਮੁਹਿੰਮਾਂ, ਸਿਖਲਾਈ ਅਤੇ ਸੁਰੱਖਿਅਤ ਡਿਜੀਟਲ ਵਿਵਹਾਰ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਰ ਖੇਤਰ ਵਿੱਚ ਅਗਵਾਈ ਕਰਨ ਲਈ ਭਾਰਤ ਨੂੰ ਆਪਣੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੋਵੇਗਾ। ਨਵੀਂ ਦਿੱਲੀ ਵਿੱਚ ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਮਜ਼ਬੂਤ ਅੰਦਰੂਨੀ ਸੁਰੱਖਿਆ ਜ਼ਰੂਰੀ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਨਸ਼ੀਲੇ ਪਦਾਰਥਾਂ, ਨਕਸਲਵਾਦ ਅਤੇ ਉੱਤਰ ਪੂਰਬ 'ਚ ਸੁਰੱਖਿਆ ਚੁਣੌਤੀਆਂ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਅਗਲੇ 15 ਤੋਂ 20 ਸਾਲਾਂ ਦੀਆਂ ਸੰਭਾਵੀ ਚੁਣੌਤੀਆਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਰਣਨੀਤੀਆਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਅਗਲੇ 1 ਸਾਲ ਅੰਦਰ 3 ਨਵੇਂ ਅਪਰਾਧਕ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਟੀਚਾ ਹੈ। ਉਹਨਾਂ ਰਾਜਾਂ ਨੂੰ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰਨ ਅਤੇ ਸੁਰੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵਿੱਚ ਸੁਧਾਰਾਂ ਬਾਰੇ ਪਾਰਲੀਮੈਂਟਰੀ ਕਮੇਟੀ ਨੇ ਖਰੜਾ ਰਿਪੋਰਟ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਨੇ ਏਜੰਸੀ ਨੂੰ ਕਾਨੂੰਨੀ ਦਰਜਾ ਦੇਣ ਸਮੇਤ ਏਜੰਸੀ ਵਿੱਚ ਸੁਧਾਰ ਅਤੇ ਮਜ਼ਬੂਤ ਕਰਨ ਦੀਆਂ ਸਿਫਾਰਿਸ਼ਾਂ 'ਤੇ ਸਹਿਮਤੀ ਪ੍ਰਗਟਾਈ। ਇਹ ਕਮੇਟੀ ਦੀ 6ਵੀਂ ਮੀਟਿੰਗ ਸੀ ਜਿਸ ਦੀ ਪ੍ਰਧਾਨਗੀ ਕਾਂਗਰਸ ਸੰਸਦ ਮੈਂਬਰ ਮੁਕੁਲ ਵਾਸਨਿਕ ਨੇ ਕੀਤੀ। 382ਵੀਂ ਰਿਪੋਰਟ 'ਤੇ ਖਰੜੇ 'ਤੇ ਚਰਚਾ ਕੀਤੀ ਗਈ ਅਤੇ ਇਸ ਨੂੰ ਮਨਜ਼ੂਰੀ ਦਿੱਤੀ ਗਈ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਦੋਹਾਂ ਦੇਸ਼ਾਂ ਨੇ ਕਿਹਾ ਹੈ ਕਿ ਇਸ ਨਾਲ ਦੁਵੱਲੇ ਸਬੰਧਾਂ ਦੇ ਵਿਕਾਸ ਅਤੇ ਪ੍ਰਗਤੀ ਨੂੰ ਹੁਲਾਰਾ ਮਿਲੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨੇ ਕੱਲ੍ਹ ਪੇਜਿੰਗ ਵਿੱਚ ਭਾਰਤ ਚੀਨ ਸਰਹੱਦੀ ਮੁੱਦੇ 'ਤੇ ਵਿਸ਼ੇਸ਼ ਪ੍ਰਤੀਨਿਧਤਾ ਦੀ 5ਵੇਂ ਗੇੜ ਦੀ ਗੱਲਬਾਤ ਦੀ ਸਹਿ ਪ੍ਰਧਾਨਗੀ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਰਹੱਦ ਦੇ ਮੁੱਦੇ 'ਤੇ ਰਾਜਨੀਤਿਕ ਹੱਲ ਲਈ ਕੰਮ ਜਾਰੀ ਰੱਖਣ 'ਤੇ ਵੀ ਸਹਿਮਤੀ ਪ੍ਰਗਟਾਈ ਗਈ। ਦੋਹਾਂ ਦੇਸ਼ਾਂ ਨੇ ਅਕਤੂਬਰ 2024 ਵਿੱਚ ਕਜ਼ਾਨ 'ਚ ਅਤੇ ਪਿਛਲੇ ਸਾਲ ਅਗਸਤ ਵਿੱਚ ਤਿਆਨਜ਼ਿਨ ਵਿੱਚ ਹੋਏ ਸਮਝੌਤਿਆਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟ ਕੀਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 25 ਅਗਸਤ ਤੋਂ 2 ਸਤੰਬਰ ਤੱਕ ਕੈਨੇਡਾ ਅਤੇ ਅਮਰੀਕਾ ਦੇ 9 ਦਿਨਾਂ ਦੌਰੇ 'ਤੇ ਨੇ। ਇਸ ਦੌਰੇ ਦਾ ਉਦੇਸ਼ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਕੈਨੇਡਾ ਦੇ ਆਪਣੇ 4 ਦਿਨਾਂ ਦੌਰੇ ਦੌਰਾਨ ਉਹ ਆਪਣੇ ਹਮ ਅਹੁਦਾ ਫਰਾਂਸਵਾਂ ਫਿਲਿਪ ਸ਼ੈਂਪਨ ਨਾਲ ਪਹਿਲੇ ਆਰਥਿਕ ਅਤੇ ਵਿੱਤੀ ਸੰਵਾਦ ਵਿੱਚ ਹਿੱਸਾ ਲੈਣਗੇ। ਗੱਲਬਾਤ ਵਿੱਚ ਆਰਥਿਕ ਵਿਕਾਸ, ਮਾਲੀ ਖੇਤਰ ਵਿੱਚ ਸਹਿਯੋਗ ਅਤੇ ਦੁਵੱਲੇ ਨਿਵੇਸ਼ ਦੇ ਮੌਕਿਆਂ 'ਤੇ ਚਰਚਾ ਕੀਤੀ ਜਾਏਗੀ। ਅਮਰੀਕਾ ਵਿੱਚ ਉਹ ਸ਼ਿਕਾਗੋ, ਐਸ਼ਵਿਲ ਅਤੇ ਨਿਊਯਾਰਕ ਜਾਣਗੇ। ਸ਼ਿਕਾਗੋ ਵਿੱਚ ਉਹ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਅਤੇ ਸਟਾਰਟਅਪ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰਨਗੇ। ਐਸ਼ਵਿਲ ਵਿੱਚ ਉਹ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਵਿੱਚ ਭਾਰਤੀ ਵਫਦ ਦੀ ਅਗਵਾਈ ਕਰਨਗੇ। ਭਾਰਤ ਅਤੇ ਨਿਊਜ਼ੀਲੈਂਡ ਨੇ ਇੱਕ ਆਜ਼ਾਦ, ਖੁੱਲ੍ਹਾ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਖੇਤਰ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਦੋਹਾਂ ਦੇਸ਼ਾਂ ਵਿਚਕਾਰ ਦੂਜਾ ਰੱਖਿਆ ਰਣਨੀਤਿਕ ਸੰਵਾਦ ਕੱਲ੍ਹ ਨਿਊਜ਼ੀਲੈਂਡ ਦੇ ਵੈਲਿੰਗਟਨ ਵਿੱਚ ਹੋਇਆ। ਗੱਲਬਾਤ ਵਿੱਚ ਸਮੁੰਦਰੀ ਸੁਰੱਖਿਆ, ਸਾਂਝੀ ਫੌਜੀ ਸਿਖਲਾਈ ਅਤੇ ਰੱਖਿਆ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਗਈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਭਾਰਤ ਨਿਊਜ਼ੀਲੈਂਡ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ 2030 ਰੋਡਮੈਪ ਦੇ ਟੀਚੇ ਨੂੰ ਲਾਗੂ ਕਰਨ 'ਤੇ ਵਿਚਾਰ ਕੀਤਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦ ਏ ਮਿਲਾਦ ਉਨ ਨਬੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਪੈਗੰਬਰ ਮੁਹੰਮਦ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਮਿਲਾਦ ਮਹਿਫਲਾਂ ਅਤੇ ਸੀਰਤ ਸੰਮੇਲਨ ਆਯੋਜਿਤ ਕੀਤੇ ਜਾਣਗੇ। ਇਸ ਮੌਕੇ 'ਤੇ ਮਿਲਾਦ ਜਲੂਸ ਵੀ ਕੱਢੇ ਜਾ ਰਹੇ ਨੇ। ਇਸ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਏ ਮਿਲਾਦ ਉਨ ਨਬੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਈਦ ਏ ਮਿਲਾਦ ਉਨ ਨਬੀ ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਦਾ ਮੌਕਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪੈਗੰਬਰ ਦੀਆਂ ਸਿੱਖਿਆਵਾਂ ਨਾਗਰਿਕਾਂ ਨੂੰ ਧਾਰਮਿਕ ਆਚਰਣ ਅਤੇ ਕਰਤੱਵ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਨੇ। ਰਾਸ਼ਟਰਪਤੀ ਨੇ ਕਿਹਾ ਕਿ ਪੈਗੰਬਰ ਮੁਹੰਮਦ ਦੇ ਮਹਾਨ ਆਦਰਸ਼ ਨਾਗਰਿਕਾਂ ਨੂੰ ਇੱਕ ਸਮਾਵੇਸ਼ੀ ਅਤੇ ਵਿਕਸਿਤ ਦੇਸ਼ ਨਿਰਮਾਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਈਦ ਮਿਲਾਦ ਉਨ ਨਬੀ ਦੇ ਮੌਕੇ 'ਤੇ ਸਾਰੇ ਨਾਗਰਿਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਹ ਮੌਕਾ ਦੁਨੀਆ ਭਰ

0: ਏਕਤਾ ਅਤੇ ਖੁਸ਼ੀ ਨੂੰ ਉਤਸ਼ਾਹਿਤ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਣਮ ਦੇ ਮੌਕੇ 'ਤੇ ਵੀ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਓਣਮ ਨਵੀਂ ਫਸਲ ਦੇ ਆਉਣ ਲਈ ਕੁਦਰਤ ਪ੍ਰਤੀ ਸ਼ੁਕਰੀਆ ਪ੍ਰਗਟ ਕਰਨ ਦਾ ਮੌਕਾ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਇਹ ਤਿਉਹਾਰ ਸਾਰਿਆਂ ਲਈ ਖੁਸ਼ੀ, ਸੁੱਖ, ਸ਼ਾਂਤੀ, ਚੰਗੀ ਸਿਹਤ ਅਤੇ ਖੁਸ਼ਹਾਲੀ ਲਿਆਵੇ ਅਤੇ ਨਾਗਰਿਕਾਂ ਨੂੰ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇ। ਪ੍ਰਧਾਨ ਮੰਤਰੀ ਨੇ ਵੀ ਇਸ ਮੌਕੇ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਖੁਸ਼ੀ ਅਤੇ ਖੇਡ ਦਾ ਇਹ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ੍ਰੀ ਮੋਦੀ ਨੇ ਕਾਮਨਾ ਕੀਤੀ ਕਿ ਤਿਉਹਾਰ ਲੋਕਾਂ ਵਿੱਚ ਖੁਸ਼ੀ, ਏਕਤਾ ਅਤੇ ਖੁਸ਼ਹਾਲੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਚੰਚਲ ਕੁਮਾਰ ਨੇ ਦੇਸ਼ ਦੀ ਵਿਸ਼ਾਲ ਰਚਨਾਤਮਕ ਸੰਭਾਵਨਾ ਨੂੰ ਵਰਤਣ ਅਤੇ ਜਨ ਸੰਚਾਰ ਨੂੰ ਮਜ਼ਬੂਤ ਕਰਨ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਵਧੇਰੇ ਪ੍ਰਭਾਵਸ਼ਾਲੀ ਅਤੇ ਯੋਜਨਾਬੱਧ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸ੍ਰੀ ਕੁਮਾਰ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਦੇ ਸਕੱਤਰਾਂ ਨਾਲ ਇੱਕ ਰਾਸ਼ਟਰੀ ਕਾਨਫਰੰਸ ਵਿੱਚ ਇਹ ਗੱਲ ਕਹੀ। ਉਹਨਾਂ ਕਿਹਾ ਕਿ ਰਚਨਾਤਮਕ ਅਰਥ ਵਿਵਸਥਾ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਦੇਸ਼ ਦੇ ਵਿਸ਼ਵ ਵਿਆਪੀ ਪ੍ਰਭਾਵ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਹਨਾਂ ਕਿਹਾ ਕਿ ਰਚਨਾਤਮਕ ਅਰਥ ਵਿਵਸਥਾ ਦੇ ਵਿਕਾਸ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੱਕੋ ਜਿਹਾ ਮਾਡਲ ਨਹੀਂ ਹੋ ਸਕਦਾ। ਸ਼ਤਰੰਜ ਵਿੱਚ ਭਾਰਤ ਦੇ ਗ੍ਰੈਂਡ ਮਾਸਟਰ ਆਰ ਪ੍ਰਗਨੰਦਾ ਗ੍ਰੈਂਡ ਚੈੱਸ ਟੂਰ ਦੇ ਅੰਤਿਮ ਪੜਾਅ ਦੇ ਫਾਈਨਲ ਵਿੱਚ ਪਹੁੰਚ ਗਿਆ। ਪ੍ਰਗਨੰਦਾ ਨੇ ਸੈਮੀਫਾਈਨਲ ਵਿੱਚ ਜਰਮਨੀ ਦੇ ਵਿਨਸੈਟ ਕੀਮਰ ਨੂੰ 19-9 ਨਾਲ ਹਰਾਇਆ। ਹੁਣ ਫਾਈਨਲ ਵਿੱਚ ਪ੍ਰਗਨੰਦਾ ਦਾ ਮੁਕਾਬਲਾ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨਾਲ ਹੋਏਗਾ। ਕਾਰੂਆਨਾ ਮੌਜੂਦਾ ਚੈਂਪੀਅਨ ਹੈ। ਚੋਟੀ ਦੇ 3 ਸਥਾਨ ਹਾਸਲ ਕਰਨ ਵਾਲੇ ਅਗਲੇ ਸਾਲ ਹੋਣ ਵਾਲੇ ਗ੍ਰੈਂਡ ਚੈੱਸ ਟੂਰ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰਨਗੇ। ਸਰਕਾਰ ਪੂਰੇ ਦੇਸ਼ ਵਿੱਚ ਨਿਗਰਾਨੀ ਨੈਟਵਰਕ ਰਾਹੀਂ ਦੇਸ਼ ਭਰ ਵਿੱਚ ਸਾਹ ਦੀਆਂ ਮੌਸਮੀ ਬਿਮਾਰੀਆਂ ਦੇ ਰੁਝਾਨਾਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਨੇ ਕਿਹਾ ਕਿ ਦੇਸ਼ ਵਿੱਚ ਇਸ ਸਮੇਂ ਚੱਲ ਰਹੇ ਇਨਫਲੂਐਂਜ਼ਾ ਵਾਇਰਸ ਪਿਛਲੇ ਕੁਝ ਸਾਲਾਂ ਵਿੱਚ ਦੇਖੇ ਗਏ ਮੌਸਮੀ ਪੈਟਰਨ ਦੇ ਅਨੁਸਾਰ ਹੀ ਹੈ। ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਨਿਰੀਖਣ ਕਿਸੇ ਨਵੇਂ ਇਨਫਲੂਐਂਜ਼ਾ ਦੇ ਖਤਰੇ ਦੇ ਉਭਾਰ ਦਾ ਸੰਕੇਤ ਨਹੀਂ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਮੰਚ ਦੀ ਮੀਟਿੰਗ ਵਿੱਚ 30,000 ਕਰੋੜ ਰੁਪਏ ਤੋਂ ਵੱਧ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਰ ਖੇਤਰ ਵਿੱਚ ਅਗਵਾਈ ਕਰਨ ਲਈ ਭਾਰਤ ਨੂੰ ਆਪਣੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੋਏਗਾ। ਭਾਰਤ ਅਤੇ ਚੀਨ ਨੇ ਸਰਹੱਦੀ ਵਿਵਾਦ ਅਤੇ ਰਾਜਨੀਤਿਕ ਹੱਲ ਲਈ ਕੰਮ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ ਹੈ। ਅੱਜ ਦੁਨੀਆ ਭਰ ਵਿੱਚ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦ ਏ ਮਿਲਾਦੁਨ ਨਬੀ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਅਤੇ ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਨੰਦਾ ਨੇ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਗ੍ਰੈਂਡ ਸ਼ਤਰੰਜ ਟੂਰ ਫਾਈਨਲਸ ਦੇ ਖਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਹੁਣ ਪੇਸ਼ ਹੈ, ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸੋ ਤੋਂ ਸਮਾਂ ਹੋ ਰਿਹਾ ਜੀ 8:40 ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬੀ, ਅਤੇ ਜਿਸ ਤਹਿਤ ਤੁਸੀਂ ਅੱਜ ਸੁਣੋਗੇ ਕਵੀਸ਼ਰੀ ਅਤੇ ਢਾਡੀ ਵਾਰਾਂ। ਸੋ ਸੁਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਢਾਡੀ ਵਾਰ, ਬਲਵੰਤ ਸਿੰਘ ਰਾਮੂ ਵਾਲੀਆ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ ਗਾਇਨ ਕੀਤੀ ਹੋਈ।

0: ਜੀ ਸਰੋਤਿਓ, ਇਹ ਸੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਹਨਾਂ ਦੇ ਜੱਥੇ ਪਾਸੋਂ ਢਾਡੀ ਵਾਰ। ਹੁਣ ਸੁਣਦੇ ਹਾਂ ਕਵੀਸ਼ਰ ਕੰਵਲਜੀਤ ਸਿੰਘ ਅਤੇ ਢਾਡੀ ਜੱਥੇ ਪਾਸੋਂ ਕਵੀਸ਼ਰੀ।
1: ਧੰਨ ਪਿਤਾ ਦਸ਼ਮੇਸ਼ ਜੀ ਕਲਗੀ ਧਾਰੇ ਅਵਤਾਰ ਅਮੀਸ਼ ਕਾਕੇ ਸਿੰਘਾਂ ਨੂੰ ਬਖਸ਼ੇ।

ਇਹ ਸੀ ਕਵੀ ਸ਼੍ਰੀ ਕਮਲਜੀਤ ਸਿੰਘ ਅਤੇ ਉਹਨਾਂ ਦੇ ਕਵੀ ਸ਼੍ਰੀ ਜਥੇ ਪਾਸੋਂ ਗਾਇਨ ਕੀਤੀ ਹੋਈ। ਅਗਲੀ ਢਾਡੀ ਵਾਰ ਸੁਣਦੇ ਹਾਂ ਅਮਰ ਸਿੰਘ ਸ਼ੌਂਕੀ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ ਵਾਰ।

ਇਹ ਢਾਡੀ ਵਾਰ ਸੀ ਅਮਰ ਸਿੰਘ ਸ਼ੌਂਕੀ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ। ਅਤੇ ਅਗਲੀ ਢਾਡੀ ਵਾਰ ਸੁਣਦੇ ਹਾਂ ਬਲਵੰਤ ਸਿੰਘ ਰਾਮੂ ਵਾਲੀਆ ਅਤੇ ਉਹਨਾਂ ਦੇ ਜਥੇ ਪਾਸੋਂ ਗਾਇਨ ਕੀਤੀ ਹੋਈ।

ਜੀ ਸਰੋਤਿਓ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਸਮਾਪਤ ਹੁੰਦਾ ਹੈ। ਨਮਸਕਾਰ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਮਾਂ ਹੋ ਰਿਹਾ ਜੀ 8:59 ਅਤੇ 39 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, 9 ਵਜੇ ਚਿੱਤਰਲੋਕ ਅਤੇ 9:30 ਵਜੇ ਆਜ ਕੇ ਫਨਕਾਰ। ਪ੍ਰਸਾਰਨਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ। ਸਮਾਂ ਹੋ ਰਿਹਾ ਜੀ ਠੀਕ 10 ਵਜੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ ਅਤੇ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤ ਢਿੱਲੋਂ। ਅਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ।

ਇਹ ਗੀਤ ਸੀ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਲਿਖਿਆ ਸੀ ਨੰਦ ਲਾਲ ਨੂਰਪੁਰੀ ਨੇ। ਅਗਲਾ ਗੀਤ ਹੈ ਜੀ ਸੁਰਿੰਦਰ ਕੌਰ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਸ਼ਿਵ ਕੁਮਾਰ ਬਟਾਲਵੀ ਤੇ ਸੰਗੀਤ ਦਿੱਤਾ ਹੈ ਕੇ ਪੰਨਾ ਲਾਲ ਨੇ।

ਜੀ ਸਰੋਤਿਓ, ਇਹ ਗੀਤ ਸੀ ਸੁਰਿੰਦਰ ਕੌਰ ਦੀ ਆਵਾਜ਼ ਵਿੱਚ, ਲਿਖਿਆ ਸੀ ਸ਼ਿਵ ਕੁਮਾਰ ਬਟਾਲਵੀ ਨੇ ਅਤੇ ਸੰਗੀਤ ਦਿੱਤਾ ਸੀ ਕੇ ਪੰਨਾ ਲਾਲ ਨੇ। ਅਗਲਾ ਗੀਤ ਹੈ ਜੀ ਸੁਰਿੰਦਰ ਕੌਰ ਅਤੇ ਰੰਗੀਲਾ ਜੱਟ ਦੀਆਂ ਆਵਾਜ਼ਾਂ ਦੇ ਵਿੱਚ, ਲਿਖਿਆ ਹੈ ਹਰਦੇਵ ਦਿਲਗੀਰ ਨੇ।

0: ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
1: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
0: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ ਫ੍ਰੀ ਨੰਬਰ 1-800-420-2233।
3: ਆਕਾਸ਼ਵਾਣੀ ਦੇ ਸੂਝਵਾਨ ਨੇ ਸਰੋਤਿਓ, ਮਿਤੀ 26 ਅਗਸਤ 2026, ਦਿਨ ਬੁੱਧਵਾਰ, ਸ਼ਾਮ 5:30 ਵਜੇ ਅੱਖਰ ਬੋਲਦੇ ਨੇ ਪ੍ਰੋਗਰਾਮ ਦੇ ਵਿੱਚ। ਦੋਸਤੋ, ਸਾਡਾ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ।

ਵਾਚਕ ਸੁਖਜੀਤ ਕੌਰ ਸੁਖਨ ਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਸੁਖਨ। ਦੋਸਤੋ, ਬਹੁਤ ਹੀ ਪਿਆਰਾ ਵਿਸ਼ਾ ਏ, ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ, ਦਿਨ ਹੋਵੇਗਾ ਬੁੱਧਵਾਰ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਅਤੇ ਗੀਤ ਪਿਟਾਰਾ ਪ੍ਰੋਗਰਾਮ ਵਿੱਚ ਅਗਲਾ ਗੀਤ ਹੈ ਜੀ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ, ਲਿਖਿਆ ਹੈ ਹਰਚਰਨ ਪਰਵਾਨਾ ਨੇ।

ਜੀ ਦੋਸਤੋ, ਇਹ ਗੀਤ ਸੀ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ, ਲਿਖਿਆ ਸੀ ਹਰਚਰਨ ਪਰਵਾਨਾ ਨੇ। ਅਗਲਾ ਗੀਤ ਹੈ ਜੀ ਕੁਲਦੀਪ ਮਾਣਕ ਦੀ ਆਵਾਜ਼ ਵਿੱਚ, ਲਿਖਿਆ ਹੈ ਸੁਖਵੰਤ ਕਿੰਗਰਾ ਨੇ ਅਤੇ ਸੰਗੀਤ ਦਿੱਤਾ ਹੈ ਜੱਸੀ ਅਤੇ ਹਾਰਡੀ ਨੇ।

ਇਹ ਗੀਤ ਸੀ ਕੁਲਦੀਪ ਮਾਣਕ ਦੀ ਆਵਾਜ਼ ਵਿੱਚ, ਲਿਖਿਆ ਸੀ ਸੁਖਵੰਤ ਕਿੰਗਰਾ ਨੇ ਅਤੇ ਸੰਗੀਤ ਦਿੱਤਾ ਸੀ ਜੱਸੀ ਅਤੇ ਹਾਰਡੀ ਨੇ। ਅਗਲਾ ਗੀਤ ਹੈ ਜੀ ਰਣਜੀਤ ਕੌਰ ਦੀ ਆਵਾਜ਼ ਵਿੱਚ, ਲਿਖਿਆ ਹੈ ਧਰਮ ਕੰਮਿਆਣਾ ਅਤੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਚਰਨਜੀਤ ਆਹੂਜਾ ਨੇ।

ਜਿਸ ਰੁੱਤੇ ਉਹ ਇਹ ਗੀਤ ਸੀ ਰਣਜੀਤ ਕੌਰ ਦੀ ਆਵਾਜ਼ ਵਿੱਚ ਲਿਖਿਆ ਸੀ ਧਰਮ ਕੰਮਿਆਣਾ ਅਤੇ ਸੰਗੀਤ ਦਿੱਤਾ ਸੀ ਚਰਨਜੀਤ ਅਹੂਜਾ ਨੇ। ਹੁਣ ਸੁਣਦੇ ਹਾਂ ਪਾਲੀ ਦੇਤਵਾਲੀਆ ਦੀ ਆਵਾਜ਼ ਵਿੱਚ ਗੀਤ।

ਹੁਣੇ ਤੁਸੀਂ ਸੁਣਿਆ ਪਾਲੀ ਦੇ ਤਵਾਲੀਆ ਦੀ ਆਵਾਜ਼ ਵਿੱਚ ਇੱਕ ਲੋਕ ਤੱਥ। ਅਗਲਾ ਗੀਤ ਹੈ ਜੀ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਦਵਿੰਦਰ ਖੰਨੇਵਾਲਾ ਅਤੇ ਸੰਗੀਤ ਦਿੱਤਾ ਹੈ ਚਰਨਜੀਤ ਆਹੂਜਾ ਨੇ।

ਜੀ ਸਰੋਤਿਓ, ਇਹ ਗੀਤ ਸੀ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੀ ਦਵਿੰਦਰ ਖੰਨੇਵਾਲਾ ਨੇ ਅਤੇ ਸੰਗੀਤ ਦਿੱਤਾ ਸੀ ਚਰਨਜੀਤ ਆਹੂਜਾ ਨੇ। ਅਗਲਾ ਗੀਤ ਹੈ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ, ਲਿਖਿਆ ਗੁਰਦਾਸ ਮਾਨ ਨੇ ਹੈ ਅਤੇ ਸੰਗੀਤ ਦਿੱਤਾ ਹੈ ਸ਼ਾਮ ਸੁਰੇਂਦਰ ਨੇ।

ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ। ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਉਣੀ ਆਈ ਆਰ 'ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਪ੍ਰਸਾਰਨਾ ਦਾ। ਸਰੋਤਿਓ, ਸਮਾਂ ਹੋ ਰਿਹਾ ਜੀ ਠੀਕ 10:59 ਅਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ ਉਸ ਤੋਂ ਬਾਅਦ 11:05 'ਤੇ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਨਾ ਦਾ। ਪ੍ਰਸਾਰਨਾ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ 11:59। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰਦਿਆਂ ਕੁਝ ਪਲ ਇੰਤਜ਼ਾਰ।

ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰਾਂ। ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰਣਜੀਤ ਬਾਵਾ ਦੇ ਇੱਕ ਖੂਬਸੂਰਤ ਗੀਤ ਦੇ ਨਾਲ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 12:30 ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।
0: ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ, ਅਤੇ ਮੇਰੇ ਵੱਲੋਂ ਘਰ ਪਰਿਵਾਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਤੇ ਮੇਰੀਆਂ ਪਿਆਰੀਆਂ ਭੈਣਾਂ ਨੂੰ ਨਮਸਕਾਰ। ਉਮੀਦ ਹੈ ਕਿ ਮੇਰੀਆਂ ਸਾਰੀਆਂ ਭੈਣਾਂ ਰਾਜੀ ਖੁਸ਼ੀ ਹੋਣਗੀਆਂ ਅਤੇ ਕੰਮਾਂ ਵਿੱਚ ਰੁਝੇਵਿਆਂ ਦੇ ਨਾਲ ਨਾਲ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ ਆਨੰਦ ਮਾਣ ਰਹੀਆਂ ਹੋਣਗੀਆਂ। ਜਿਵੇਂ ਕਿ ਮੈਂ ਆਪਣੀਆਂ ਭੈਣਾਂ ਨੂੰ ਦੱਸ ਦੇਵਾਂ ਕਿ ਅੱਜ 26 ਅਗਸਤ ਹੈ ਅਤੇ ਅੱਜ ਮਦਰ ਟੈਰੇਸਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਮਦਰ ਟੈਰੇਸਾ ਇੱਕ ਮਹਾਨ ਮਨੁੱਖਤਾਵਾਦੀ ਅਤੇ ਸਮਾਜ ਸੇਵਿਕਾ ਸੀ ਅਤੇ ਆਪਣੀ ਜ਼ਿੰਦਗੀ ਗਰੀਬਾਂ, ਬਿਮਾਰਾਂ, ਅਨਾਥਾਂ ਅਤੇ ਬੇਸਹਾਰਾਂ ਅਤੇ ਲੋੜਵੰਦ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਕੀਤੀ ਇਹਨਾਂ ਨੇ। ਅਤੇ ਜੇ ਮਦਰ ਟੈਰੇਸਾ ਦੇ ਬਾਰੇ ਹੋਰ ਜਾਣੀਏ ਤਾਂ ਇਹਨਾਂ ਦਾ ਜਨਮ 26 ਅਗਸਤ 1910 ਨੂੰ ਸਕੋਪੀਓ ਵਿੱਚ ਹੋਇਆ ਸੀ, ਜੋ ਉਸ ਸਮੇਂ ਓਟੋਮਨ ਸਾਮਰਾਜ ਦਾ ਹਿੱਸਾ ਸੀ ਅਤੇ ਅੱਜ ਉੱਤਰੀ ਮੈਸੇਡੋਨੀਆ ਦੀ ਰਾਜਧਾਨੀ ਹੈ। ਉਹਨਾਂ ਦਾ ਜਨਮ ਭਾਵੇਂ ਕਿ ਵਿਦੇਸ਼ ਵਿੱਚ ਹੋਇਆ, ਪਰ ਉਹਨਾਂ ਨੇ ਭਾਰਤ ਵਿੱਚ ਆ ਕੇ ਲੋਕਾਂ ਵਿੱਚ ਮਨੁੱਖਤਾ ਦੀ ਸੇਵਾ ਅਤੇ ਆਪਣੇ ਦਿਆਲੂ ਸੁਭਾਅ ਵਾਲਾ ਜੀਵਨ ਬਤੀਤ ਕੀਤਾ ਅਤੇ ਉਹਨਾਂ ਵਿੱਚ ਇਹ ਮਦਦ ਦੀ ਭਾਵਨਾ ਉਹਨਾਂ ਵਿੱਚ ਬਚਪਨ ਤੋਂ ਸੀ। ਅਤੇ ਅੱਜ ਅਸੀਂ ਇਸ ਦਿਨ ਨੂੰ ਵੁਮਨ ਇਕੁਐਲਿਟੀ ਡੇ ਦੇ ਤੌਰ 'ਤੇ ਮਨਾ ਰਹੇ ਹਾਂ, ਜਿਵੇਂ ਕਿ ਪੰਜਾਬੀ ਵਿੱਚ ਕਹੀਏ ਔਰਤਾਂ ਵਿੱਚ ਸਮਾਨਤਾ ਦੇ ਅਧਿਕਾਰ 'ਤੇ। ਅਤੇ ਸ਼ੁਰੂਆਤ ਵਿੱਚ ਸੁਣਦੇ ਹਾਂ ਇੱਕ ਗੀਤ।

ਪ੍ਰੋਗਰਾਮ ਘਰ ਪਰਿਵਾਰ ਵਿੱਚ ਮੈਂ ਸਾਰੀਆਂ ਭੈਣਾਂ ਨੂੰ ਦੱਸਣਾ ਚਾਹਾਂਗੀ ਕਿ ਤੁਸੀਂ 0164-22-4231 ਨੰਬਰ ਡਾਇਲ ਕਰਨਾ ਹੈ ਅਤੇ ਸਾਡੇ ਨਾਲ ਜੁੜਨਾ ਹੈ ਅਤੇ ਸਾਨੂੰ ਦੱਸਣਾ ਹੈ ਆਪਣੇ ਸੁਝਾਅ ਅਤੇ ਆਪਣੇ ਦਿਲ ਦੀਆਂ ਗੱਲਾਂ।

0: ਤੁਹਾਡੀ ਚਾਹ ਈਐਮਆਈ ਕਿਰਾਇਆ ਕਿਵੇਂ ਮੈਨੇਜ ਕਰਾਂ? ਉਹ ਇੱਕ ਜੁਗਾੜ ਹੈ, ਚੰਗਾ ਪੈਸਾ ਮਿਲੂਗਾ।
1: ਕਿਵੇਂ?
0: ਆਪਣੇ ਬੈਂਕ ਦਾ ਵੇਰਵਾ ਦਿਓ, ਕੁਝ ਲੋਕ ਪੈਸੇ ਭੇਜਣਗੇ, ਉਹਨਾਂ ਦੇ ਦੱਸੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ।
2: ਓਏ, ਕਮਿਸ਼ਨ ਮਿਲੂਗਾ?
0: ਇੰਨਾ ਸੌਖਾ? ਉਹ ਕਾਹਦਾ ਸੌਖਾ, ਇਹ ਮਨੀ ਮਿਊਲ ਹੈ, ਗੈਰ ਕਾਨੂੰਨੀ ਪੈਸੇ ਕਮਾਉਂਦੇ ਨੇ ਦੂਜਿਆਂ ਦੇ ਖਾਤੇ ਰਾਹੀਂ, ਅਪਰਾਧ ਹੈ, ਉਹ ਜੇਲ ਹੋ ਸਕਦੀ ਹੈ।
3: ਨਾ ਬਾਈ ਜੀ, ਨਾ।
4: ਆਪਣਾ ਬੈਂਕ ਖਾਤਾ ਸੁਰੱਖਿਅਤ ਰੱਖੋ, ਕਿਸੇ ਨੂੰ ਵਰਤਨ ਨਾ ਦਿਓ। ਆਰਬੀਆਈ ਕਹਿੰਦਾ ਹੈ,
5: ਜਾਣਕਾਰ ਬਣੋ ਤੇ ਸਚੇਤ ਰਹੋ।
6: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
7: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 crore ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
6: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
8: ਟੋਲ ਫ੍ਰੀ ਨੰਬਰ 1800-420-2233।
9: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
10: प्रोग्राम चल रहा है घर परिवार, ते प्रोग्राम दे विच पहली भैन साडे नाल जुड़ चुकी है, कर दे इन्हां नाल गल।
11: हेलो
10: हेलो।
11: हां जी प्यार भरी, पहला ही सानू सारे स्टाफ नु दोनों हाथ जोड़ के
10: ਔਰਤਾਂ ਵਿਚ ਸਮਾਨਤਾ ਦੇ ਅਧਿਕਾਰ ਦਾ ਦਿਨ ਮਨਾਇਆ ਜਾ ਰਿਹਾ ਹੈ, ਤੇ ਤੁਸੀਂ ਇਸ ਵਿਸ਼ੇ ਚ ਕੀ ਕਹਿਣਾ ਚਾਹੋਗੇ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ? ਹਾਂਜੀ,
11: ਬਰਾਬਰੀ ਆ। ਹੁਣ ਤਾਂ ਪੁੱਤ ਘਰ ਵਾਲੀਆਂ ਔਰਤਾਂ ਵੀ ਬਰਾਬਰੀ ਚੱਲਦੀਆਂ ਨਾ, ਤੇ ਜਿਹੜੀਆਂ ਪੜ੍ਹਦੀਆਂ ਲਿਖੀਆਂ ਕੁੜੀਆਂ ਉਹ ਵੀ ਬਰਾਬਰ ਚੱਲਦੀਆਂ। ਹੁਣ ਤਾਂ ਬਹੁਤ ਸੋਹਣੇ ਹੱਕ ਦਿੱਤੇ ਔਰਤਾਂ।
10: ਹਾਂਜੀ, ਜਿਵੇਂ ਪੜ੍ਹਾਈ ਚ ਵੀ ਮਤਲਬ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਅਸਮਾਨਤਾ ਮਿਲੀ ਹੈ, ਨੌਕਰੀਆਂ ਵਿੱਚ ਵੀ
11: ਬਰਾਬਰੀ ਚੱਲਦੀਆਂ ਪੁੱਤ।
10: ਹਾਂਜੀ,
11: ਮੁੰਡਿਆਂ ਨਾਲ ਤਾਂ ਵੀ ਚੱਲਦੀਆਂ ਸੌਂਦੀ ਹੁਣ ਤਾਂ ਕੁੜੀਆਂ।
10: ਹਾਂਜੀ,
11: ਬਹੁਤ ਦਰਜਾ ਉੱਚਾ ਮੇਰੇ ਕੁੜੀਆਂ ਨੂੰ, ਘਰੇ ਵੀ ਬਹੁਤ ਚੱਲਦੀ ਹੈ, ਘਰੇ ਵੀ ਬਹੁਤ ਮੂਹਰੀ ਹੈ ਬੰਦਿਆਂ ਨਾਲ ਵੀ ਕਮਾਈ ਚ, ਤੇ ਬਾਹਰ ਵੀ ਬੁੜੀਆਂ ਕੁੜੀਆਂ ਬਹੁਤ ਹੈਗੀਆਂ, ਤਰੱਕੀ ਪਾਰ ਛੱਡੀ ਆਪਾਂ।

0: ਪਿਆ। ਨਹੀਂ ਆ ਦੇਸ਼ ਦੀ।
1: हाँ जी हाँ जी
0: ਹੈਲੋ।
1: हाँ जी हाँ जी।
0: हाँ, ਬਤਾ।
1: ਤੇ
0: ਅੱਗੇ
1: ਤੁਸੀਂ
0: ਅੱਗੇ ਬੁੜੀਆਂ ਕੁੜੀਆਂ ਨੂੰ ਕੋਈ ਸਕੂਲ ਨਹੀਂ ਜਾਣ ਦਿੰਦਾ ਸੀ, ਪੁੱਤ ਪੜ੍ਹਾਉਂਦੇ ਨਹੀਂ ਸੀਗੇ ਜਵਾਕਾਂ ਕੁੜੀਆਂ ਨੂੰ,
1: ਹਾਂ ਜੀ ਅੱਜ
0: ਮੁੰਡੇ ਮੁੰਡੇ ਕਰੀ ਜਾਂਦੇ ਸੀ, ਅੱਜ ਕੱਲ ਨਹੀਂ ਹੈ।
1: ਹਾਂ ਜੀ ਅੱਜ ਕੱਲ ਦੇ ਟਾਈਮ 'ਚ ਨਾ ਕੁੜੀਆਂ ਮੁੰਡਿਆਂ ਦੇ ਬਰਾਬਰ ਜੌਬ
0: ਹਾਂ
1: ਚ
0: ਜੀ,
1: ਵੀ
0: ਮੁੰਡੇ
1: ਨੌਕਰੀ
0: ਘੱਟ
1: ਚ ਵੀ।
0: ਕਰਦੇ ਆ, ਕੁੜੀਆਂ ਵੱਧ ਪੜ੍ਹਾਈ ਕਰਦੇ ਆ, ਪੁੱਤ ਕੁੜੀਆਂ ਮੂਰੀ ਆ ਮੁੰਡਿਆਂ ਨਾਲ,
1: ਹਾਂ ਜੀ
0: ਤਰੱਕੀ ਪਾਈ ਆ ਕੁੜੀਆਂ ਨੇ।
1: ਹਾਂ ਜੀ ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦਾ ਹਿੱਸਾ ਬਣੇ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਸ਼ੁਕਰੀਆ ਸਰਦਾਰ।
1: ਜੀ

0: 1.5 ਸਾਲ ਕੌਣ ਮੈਨੂੰ ਸੇਵਾ ਕਰਨ ਭੇਜ ਦਿੰਦਾ, ਕਹਿੰਦੀ ਮੈਂ ਤਾਂ ਵਿਆਹੀ ਮਗਰ ਹੋਇਆ
1: ਹਾਂਜੀ ਇਹ ਤਾਂ ਹੈ ਗੱਲ।
0: ਤੇ ਬੇਟੀ ਮੇਰੀ ਮੈਨੂੰ ਕਹਿਣਗੇ ਮੰਮੀ ਜਿਹੜੀਆਂ ਤੂੰ ਮੈਨੂੰ ਅਸੀਸਾਂ ਦਿੰਦੀ ਹੁੰਦੀ ਸੀ ਨਾ, ਮੈਨੂੰ ਹੁਣ ਪਤਾ ਲੱਗ ਗਿਆ ਸਾਰੀਆਂ ਚੀਜ਼ਾਂ ਮੈਨੂੰ ਉਹੀ ਮਿਲ ਗਈਆਂ, ਕਿਉਂਕਿ ਸਾਰੀ ਰਾਤ ਵਿਚਾਰੀ ਹੱਥ ਪਿੰਡੇ ਤੇ ਹੱਥ ਮਾਰ ਮਾਰ ਕੇ ਪਈ ਰਹੀ, ਮੈਂ ਸੱਤ ਤੋਂ ਜੱਗੀ ਸੀਗੀ ਮੈਡਮ।
1: ਹਾਂਜੀ ਇਹ ਤਾਂ ਹੈ, ਕਿਉਂਕਿ ਜੋ ਵੱਡਿਆਂ ਦੀਆਂ ਅਸੀਸਾਂ ਬਾਦੀ ਅਸੀਸਾਂ ਉਹ ਸਾਨੂੰ ਕਿਤੇ ਨਾ ਕਿਤੇ ਲੱਗਦੀਆਂ ਨੇ।
0: ਉਹੀ ਤਾਂ ਹੈ ਮੈਡਮ, ਮੈਂ ਤਾਂ ਆਪ ਕਹਿ ਦਿੰਦੀ ਹਾਂ ਕਈ ਵਾਰੀ, ਮੈਨੂੰ ਪੁੱਤ ਮੇਰੀ ਗੱਲ ਸੁਣੋ, ਜੇ ਤਾਂ ਮਹਿਮਾਨ ਦੀਆਂ ਅਸੀਸਾਂ ਬਿਨਾਂ ਪਾਣੀ ਤੋਂ ਡੋਬ ਵੀ ਦਿੰਦੀਆਂ,
1: ਹਾਂਜੀ
0: ਤੇ ਮਾਂ ਦੀਆਂ ਅਸੀਸਾਂ ਪਾਣੀ ਦੇ ਦਰਿਆ ਵਗਦਾ ਹੋਵੇ ਕੱਢ ਵੀ ਦਿੰਦੀਆਂ।
1: ਹਾਂਜੀ
0: ਕਰਨੀ ਤਾਂ ਰੱਬ ਨੇ ਹੈ ਮੈਡਮ, ਆਪਣੇ ਹੱਥ ਵਸ ਕੁਛ ਵੀ ਨਹੀਂ
1: ਹਾਂ,
0: ਗਾ।
1: ਕਰਨਾ ਤਾਂ ਸਭ ਰੱਬ ਨਹੀਂ ਹੁੰਦਾ ਜੀ।
0: ਹਾਂਜੀ ਅਸੀਂ ਕਹਿੰਦੇ ਨਾਮ ਭਰਿਆ ਜਾਂਦਾ ਹੁੰਦਾ ਵੀ ਹਾਂ ਮੈਨੂੰ ਹਾਂ ਮਾਂ ਪਿਓ ਨੇ ਕਹਿਤਾ ਜਾਂ ਕਿਵੇਂ ਕਹਿਤਾ ਵੱਡਿਆਂ ਨੇ, ਪਰ ਮੈਂ ਤਾਂ ਆਪਦੀ ਧੀ ਨੂੰ ਇਹੀ ਸਿੱਖਿਆ ਦਿੰਦੀ ਸੀ ਪੁੱਤ ਆਪਦੇ ਸੱਸ ਸਹੁਰੇ ਨੂੰ ਮਾਂ ਪਿਓ ਸਮਝੀ, ਤੂੰ ਸਮਝਦੀ ਆ ਮੈਡਮ ਇਹ ਗੱਲ ਦੇ ਵਿੱਚ ਕੋਈ ਨੀ, ਕਿਉਂਕਿ ਫਿਰ ਹੁਣ ਬੇਟੇ ਦਾ ਵਿਆਹ ਹੋਇਆ ਸੀ ਨਾ,
1: ਹਾਂਜੀ
0: ਤੇ ਬੇਟਾ ਕਹਿੰਦਾ ਮੈਂ ਤਾਂ ਇੱਥੇ ਰੱਖੂਗਾ ਬੱਚਾ ਹੁਣ ਆਲਾ,
1: ਹਾਂਜੀ
0: ਤੇ
1: ਹਾਂਜੀ
0: ਮੇਰੀ ਕੁੜੀ ਆਈ ਹੋਈ ਸੀ ਹੁਣ ਛੁੱਟੀਆਂ ਚ, ਤੇ ਉਹ ਕਹਿਣ ਲੱਗ ਗਈ ਮੇਰੇ ਬੇਟੇ ਨੂੰ ਕਹਿੰਦੀ ਮੇਰੀ ਗੱਲ ਸੁਣ ਲਾ, ਕਹਿੰਦੀ ਰੱਖ ਲਾ ਜੀ ਛੱਡ ਕੇ ਰੱਖ ਲਾ, ਕਹਿੰਦਾ ਤੇਰੀ ਸੱਸ ਨੇ ਤੈਨੂੰ ਕਦ ਰੱਖਿਆ ਸੀ, ਕਹਿੰਦੀ ਮੇਰੀ ਗੱਲ ਸੁਣ ਲਾ, ਕਹਿੰਦੀ ਮੇਰੀ ਮੇਰੀ ਮਾਂ ਦੇ 7 ਨਹੀਂ ਵੱਜੀ ਸੀ, ਤੇਰੀ ਮਾਂ ਦੇ 7:30 ਵੱਜੀ ਆ।
1: ਹਾਂ ਇਹ ਤਾਂ ਹੈ, ਕਿਉਂਕਿ ਧੀਆਂ ਜੋ ਆ ਨਾ ਉਹ ਮਤਲਬ ਮਾਂ ਦੀ ਇੱਕ ਸਹੇਲੀ ਹੁੰਦੀਆਂ ਨੇ ਜੋ ਉਹਦੇ ਸੁੱਖ ਦੁੱਖ ਚ ਸਾਥ ਦਿੰਦੀਆਂ ਨੇ।
0: ਹਾਂਜੀ ਮੈਡਮ,
1: ਹਾਂਜੀ ਤੇ ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਮੈਡਮ
1: ਜੀ।
0: ਓਕੇ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।
1: ਯਾ ਬਾਬ

ਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

0: ਤਾਂ ਫਿਰ ਅੱਜ ਸੁਣਾ ਦੋ ਫਿਰ ਅੱਜ ਮੌਕਾ ਤੁਹਾਨੂੰ ਫੋਨ ਲੱਗਿਆ ਤੁਹਾਡਾ।
1: ਸਾਨੂੰ ਤਾਂ ਸਾਲ ਭਰ ਹੋ ਗਿਆ ਵੇਟ ਕਰਦੇ ਨੂੰ, ਮੈਂ ਕੁਝ ਦੱਸਣਗੇ ਨੇ, ਦੱਸਦੇ ਨਹੀਂ ਹੈਗੇ, ਫੋਨ ਹੁਣ ਤਾਂ ਕਰਦੇ ਰਹਿੰਦੇ
0: ਅੱਛਾ
1: ਅਸੀਂ।
0: ਤੁਹਾਡਾ ਜੀ ਮਤਲਬ ਬੋਲੀ ਪਾਉਣ ਨੂੰ ਕਰਦਾ, ਤੁਸੀਂ ਬੋਲੀ ਪਾਓ ਅੱਜ ਫਿਰ। ਸਾਰੀਆਂ
1: ਬੋਲੀ
0: ਭੈਣਾਂ, ਹਾਂਜੀ ਸਾਰੀਆਂ ਭੈਣਾਂ ਸੁਣਨੀਆਂ।
1: ਅੱਛਾ ਬੋਲੀ ਵੀ ਪਾ ਦੇਂਗੇ ਜੀ, ਗੀਤ ਵੀ ਗਾ ਦਿੰਦੇ ਹੈਗੇ,
0: ਹਾਂਜੀ
1: ਗੀਤ ਗਾ ਦਿੰਦੇ ਹਾਂ।
0: ਜਿਵੇਂ ਤੁਹਾਡੀ ਇੱਛਾ।
1: ਹਾਂਜੀ ਵੀਰ ਤੇ ਗਾਉਣੀ, ਵੀਰਾ ਸੁਰਮਾ ਪਾਈ ਤਾਰੀ ਵਨ ਵੇ ਜਗ ਦਿਆ ਵੇ ਚਾਨਣਾ, ਵੀਰਾ ਸੁਰਮਾ ਪਾ

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਦੀਆਂ ਦੋ ਪ੍ਰਮੁੱਖ ਸਿਹਤ ਸੰਭਾਲ ਪਹਿਲਕਦਮੀਆਂ, ਮੁੱਖ ਮੰਤਰੀ ਸਿਹਤ ਯੋਜਨਾ ਅਤੇ ਆਮ ਆਦਮੀ ਕਲੀਨਿਕ ਦਾ ਲਾਭ ਸੂਬੇ ਭਰ ਵਿਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਨੂੰ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਨੇ ਹਰੇਕ ਯੋਗ ਲਾਭਪਾਤਰੀ ਤੱਕ ਇਨ੍ਹਾਂ ਸਿਹਤ ਸੰਭਾਲ ਪਹਿਲਕਦਮੀਆਂ ਦੇ ਲਾਭ ਪਹੁੰਚਾਉਣਾ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਸੂਬਾ ਸਰਕਾਰ ਦੀਆਂ ਦੋਵੇਂ ਯੋਜਨਾਵਾਂ ਨੂੰ ਲਾਗੂ ਕਰਨ ਤੇ ਪ੍ਰਗਤੀ ਦੀ ਸਮੀਖਿਆ ਲਈ ਕੱਲ੍ਹ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੇਹੱਦ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ 1090 ਆਮ ਆਦਮੀ ਕਲੀਨਿਕ ਸੂਬੇ ਭਰ ਵਿਚ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰ ਰਹੇ ਨੇ, ਜਿਨ੍ਹਾਂ ਵਿਚੋਂ 603 ਪੇਂਡੂ ਖੇਤਰਾਂ ਚ ਤੇ 487 ਸ਼ਹਿਰੀ ਖੇਤਰਾਂ ਚ ਕਾਰਜਸ਼ੀਲ ਨੇ। ਇਨ੍ਹਾਂ ਕਲੀਨਿਕਾਂ ਵਿਚ ਹੁਣ ਤੱਕ 6,11,00,000 ਮਰੀਜ਼ OPDs ਰਾਹੀਂ ਇਲਾਜ ਪ੍ਰਾਪਤ ਕਰ ਚੁੱਕੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਆਉਣ ਵਾਲੇ 53.7% ਮਰੀਜ਼ ਔਰਤਾਂ ਨੇ, ਜਦਕਿ 46.3% ਮਰਦ ਨੇ, ਜਿਸ ਨਾਲ ਸਰਕਾਰ ਨੂੰ ਸਿਹਤ ਸੰਭਾਲ ਸਬੰਧੀ ਯੋਜਨਾਵਾਂ ਬਣਾਉਣ ਤੇ ਇਸ ਨੂੰ ਮਜ਼ਬੂਤ ਕਰਨ ਲਈ ਅਹਿਮ ਜਾਣਕਾਰੀ ਮਿਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 50,00,000 ਤੋਂ ਵੱਧ ਪਰਿਵਾਰਾਂ ਦੇ 1,25,00,000 ਲਾਭਪਾਤਰੀਆਂ ਨੂੰ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਗਿਆ। ਪੰਜਾਬ ਸਰਕਾਰ ਵੱਲੋਂ ਝੋਨੇ ਦੇ ਆਉਂਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਸੂਬੇ ਭਰ ਦੀਆਂ ਮੰਡੀਆਂ 'ਚ ਢੁਕਵੇਂ ਭੰਡਾਰਨ ਨੂੰ ਯਕੀਨੀ ਬਣਾਉਣ ਦੇ ਮਾਮਲੇ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਘੁੱਡੀਆਂ, ਖੁਰਾਕ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਦੀ ਸ਼ਮੂਲੀਅਤ ਵਾਲੇ ਮੰਤਰੀ ਸਮੂਹ ਨੇ ਕੱਲ੍ਹ ਸੂਬੇ ਦੇ ਵੱਖ ਵੱਖ ਚੌਲ ਮਿਲਰਾਂ ਨਾਲ ਮੁਲਾਕਾਤ ਕੀਤੀ ਤੇ ਖਰੀਦ ਸੀਜ਼ਨ ਨੂੰ ਸਫਲ ਬਣਾਉਣ ਲਈ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਮੰਤਰੀ ਸਮੂਹ ਨੇ ਕਿਹਾ ਕਿ ਚੌਲ ਉਦਯੋਗ ਦੇ ਨਾਲ ਨਾਲ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਸੂਬੇ ਦੇ ਆਰਥਿਕ ਢਾਂਚੇ ਦੀ ਰੀੜ੍ਹ ਨੇ ਤੇ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਇਲਾਵਾ ਕਈ ਭਲਾਈ ਕੇਂਦਰਿਤ ਪਹਿਲਕਦਮੀਆਂ ਵੀ ਪ੍ਰਗਤੀ ਅਧੀਨ ਨੇ, ਜਿਵੇਂ ਕੋਈ ਵੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਮੁੱਖ ਦਫ਼ਤਰ ਦੀ ਇਜਾਜ਼ਤ ਤੋਂ ਬਿਨਾਂ ਮਿਲਰਾਂ ਤੋਂ ਰਿਕਵਰੀ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਆਉਣ ਵਾਲੀ ਕਸਟਮ ਮਿਲਿੰਗ ਨੀਤੀ 'ਚ ਸ਼ੈਲਰ ਮਾਲਕਾਂ ਨੂੰ ਢੋਆ ਢੁਆਈ ਦਾ ਸਿੱਧੇ ਤੌਰ 'ਤੇ ਅਦਾਇਗੀ ਕਰਨ ਬਾਰੇ ਉਪਬੰਧ ਵੀ ਸ਼ਾਮਲ ਕੀਤਾ ਜਾਵੇਗਾ। ਰਾਸ਼ਟਰੀ ਖੇਡ ਦਿਵਸ 2026 ਦੇ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਤੇ ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਹਰ ਜ਼ਿਲ੍ਹੇ ਦੇ ਦੋ ਦੋ ਕਾਲਜ ਕੱਲ੍ਹ 27 ਅਗਸਤ ਨੂੰ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ PM ਕੇ ਸਾਥ ਰਾਸ਼ਟਰ ਵੀਡੀਓ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਨੇ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਮੇਰਾ ਯੁਵਾ ਭਾਰਤ ਮਾਈ ਭਾਰਤ ਵੱਲੋਂ ਆਯੋਜਿਤ ਇਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਭਾਰਤ ਦੇ ਰਾਸ਼ਟਰ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਵੇਰਵੇ ਸਾਂਝੇ ਕਰਦਿਆਂ ਮਾਈ ਭਾਰਤ ਪੰਜਾਬ ਦੇ ਸਟੇਟ ਡਾਇਰੈਕਟਰ ਰਸ਼ਮੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਤੇ ਨੌਜਵਾਨ ਇਨ੍ਹਾਂ ਥਾਵਾਂ ਤੋਂ ਰਾਸ਼ਟਰੀ ਪੱਧਰ ਤੇ ਸਮਕਾਲੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਤੇ ਸਵੇਰੇ 11 ਵਜੇ ਸ਼ੁਰੂ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਸੁਣਨਗੇ। ਸਥਾਨਕ ਖਿਡਾਰੀ ਤੇ ਲੋਕ ਨੁਮਾਇੰਦੇ ਵੀ ਇਸ ਮੌਕੇ ਹਿੱਸਾ ਲੈਣਗੇ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਵਿਚਾਰ, ਸੁਝਾਅ ਤੇ ਇੱਛਾਵਾਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇੰਸਪੈਕਟਰ ਕਾਡਰ ਦੇ ਅਧਿਕਾਰੀਆਂ ਲਈ ਲੈਪਟਾਪ ਦੀ ਖਰੀਦ ਵਾਸਤੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਵਿਭਾਗ ਦੀ ਇੰਸਪੈਕਟਰ ਜਥੇਬੰਦੀ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਇਸ ਕਦਮ ਨੂੰ ਇੱਕ ਇਤਿਹਾਸਕ ਫੈਸਲਾ ਕਰਾਰ ਦਿੱਤਾ, ਜਿਸ ਨਾਲ ਇੰਸਪੈਕਟਰ ਹੁਣ ਵਧੇਰੇ ਸਟੀਕਤਾ ਤੇ ਪਾਰਦਰਸ਼ਤਾ ਨਾਲ ਆਪਣੀ ਡਿਊਟੀ ਨਿਭਾਉਣ ਦੇ ਯੋਗ ਹੋਣਗੇ। ਅੱਜ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦ ਏ ਮਿਲਾਦ ਉਨ ਨਬੀ ਪੰਜਾਬ ਸਮੇਤ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ 'ਚ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਸ ਸੰਬੰਧ ਵਿੱਚ ਪੈਗੰਬਰ ਮੁਹੰਮਦ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਮਿਲਾਦ ਮਹਿਫਲਾਂ ਤੇ ਸਿਰਤ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਏ ਮਿਲਾਦ ਉਲ ਨਬੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਵਿਗਿਆਨ ਸੰਚਾਰ ਵਿੱਚ ਉੱਭਰ ਰਹੇ ਪੱਤਰਕਾਰਾਂ ਦੇ ਹੁਨਰ ਨੂੰ ਮਜ਼ਬੂਤ ਕਰਨ ਲਈ ਵਿਗਿਆਨਕ ਪੱਤਰਕਾਰੀ, ਆਧੁਨਿਕ ਵਿਗਿਆਨ ਤੇ ਨੈਤਿਕਤਾ ਪ੍ਰਭਾਵ ਤੇ ਰਿਪੋਰਟਿੰਗ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਇਸ ਵਿੱਚ ਪੰਜਾਬ ਦੇ ਕਾਲਜਾਂ ਤੋਂ 150 ਤੋਂ ਵੱਧ ਨੌਜਵਾਨ ਪੱਤਰਕਾਰ, ਵਿਦਿਆਰਥੀ ਤੇ ਪੱਤਰਕਾਰੀ ਤੇ ਜਨ ਸੰਚਾਰ ਦੇ ਅਧਿਆਪਕ ਸ਼ਾਮਲ ਹੋਏ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਦੇ ਚੇਅਰਪਰਸਨ ਡਾਕਟਰ ਅਰਚਨਾ ਆਰ ਸਿੰਘ ਨੇ ਕਿਹਾ

0: ਕਿ ਪੱਤਰਕਾਰ ਨਾ ਸਿਰਫ ਤੱਥਾਂ ਦੀ ਰਿਪੋਰਟ ਕਰਦੇ ਨੇ ਸਗੋਂ ਵਿਗਿਆਨਕ ਨੂੰ ਸਮਝਣ ਦੇ ਤਰੀਕੇ ਨੂੰ ਵੀ ਆਕਾਰ ਦਿੰਦੇ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ ਪੱਤਰਕਾਰੀ ਨਾਗਰਿਕਾਂ ਨੂੰ ਸਿਹਤ, ਵਾਤਾਵਰਣ ਤੇ ਤਕਨਾਲੋਜੀ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ ਤੇ ਸੂਚਿਤ ਫੈਸਲੇ ਲੈਣ ਵਿਚ ਮਦਦ ਕਰਦੀ ਹੈ। ਉਨ੍ਹਾਂ ਨੇ ਨਿਰਪੱਖਤਾ ਨੂੰ ਬਣਾਏ ਰੱਖਦੇ ਹੋਏ ਗੁੰਝਲਦਾਰ ਵਿਗਿਆਨਕ ਜਾਣਕਾਰੀ ਨੂੰ ਸਰਲ ਭਾਸ਼ਾ ਚ ਪੇਸ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੇ ਜਾਣਕਾਰੀ ਦੀ ਪੁਸ਼ਟੀ ਕਰਨ ਵਿਚ ਪੱਤਰਕਾਰਾਂ ਨੂੰ ਦਰਪੇਸ਼ ਚੁਣੌਤੀਆਂ ਵੱਲ ਵੀ ਧਿਆਨ ਦਵਾਇਆ। ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਵਿਗਿਆਨਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਤੇ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:15 ਤੇ 24 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਤੁਸੀਂ ਸਾਨੂੰ ਟੈਲੀਫੋਨ ਮਿਲਾਉਣਾ ਹੈ ਜੇਕਰ ਤੁਹਾਨੂੰ 15 to 20 ਦਿਨ ਹੋ ਗਏ ਨੇ, ਅਤੇ ਜੇ ਤੁਸੀਂ ਮਤਲਬ 15-20 ਦਿਨ ਦਾ ਵਕਫਾ ਦਿਓਗੇ ਤਾਂ ਸਾਡੇ ਨਾਲ ਨਵੇਂ ਸਰੋਤਾ ਜੁੜਨਗੇ, ਅਤੇ 0164-2240-331 ਨੰਬਰ ਡਾਇਲ ਕਰਕੇ ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਬਲਜੀਤ ਸਿੰਘ ਬੋਲਦਾ ਜੀ, ਪਿੰਡ ਆਪਣਾ ਹੈਗਾ ਜੀ ਉਹ ਕੋਸਾ ਜੀ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੜਾ ਗੀਤ ਸੁਣਨਾ ਚਾਹੋਗੇ?
1: ਪਹਿਚਾਨ ਮੂਵੀ ਦੇ ਵਿੱਚ ਤੁਹਾਡੀ ਮਰਜ਼ੀ ਦਾ ਸੁਣਾ ਜੀ, ਤੁਹਾਡੀ ਪਸੰਦ।
0: ਠੀਕ ਹੈ ਜੀ, ਤੁਹਾਨੂੰ ਪਹਿਚਾਨ ਫਿਲਮ 'ਚੋਂ ਸੁਣਾ ਰਹੇ ਹਾਂ ਗੀਤ, ਅਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਜੀ।
0: ਜੀ,

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਮਿਤੀ 26 ਅਗਸਤ 2026, ਦਿਨ ਬੁੱਧਵਾਰ, ਸ਼ਾਮ 5:30 ਵਜੇ ਅੱਖਰ ਬੋਲਦੇ ਨੇ ਪ੍ਰੋਗਰਾਮ ਦੇ ਵਿੱਚ। ਦੋਸਤੋ, ਸਾਡਾ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ।

ਵਾਚਕ ਸੁਖਜੀਤ ਕੌਰ ਸੁਖਨ ਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਸੁਖਨ। ਦੋਸਤੋ, ਬਹੁਤ ਹੀ ਪਿਆਰਾ ਵਿਸ਼ਾ ਏ, ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5:30 ਪ੍ਰੋਗਰਾਮ ਅੱਖਰ ਬੋਲਦੇ ਨੇ, ਦਿਨ ਹੋਵੇਗਾ ਬੁੱਧਵਾਰ।

0: ਪ੍ਰੋਗਰਾਮ ਟੈਲੀਫੋਨ ਮਿਲਾਓ ਵਿੱਚ ਅਗਲੇ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ,
1: ਹਾਂ ਨਮਸਕਾਰ ਜੀ।
0: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਹਾਂ ਮੈਂ ਸੁਖਦੇਵ ਸਿੰਘ ਗੱਲ, ਨਾਲ ਮੇਰਾ ਪੋਤਾ ਜਹਾਰ ਸਿੰਘ ਗੱਲ, ਕੋਟਕਪੁਰੇ ਤੋਂ ਬੋਲਦੇ ਹਾਂ
0: ਜੀ। ਸੁਖਦੇਵ ਸਿੰਘ ਜੀ ਤੇ ਤੁਹਾਡੇ ਪੋਤੇ ਦਾ ਵੀ ਦੋਨਾਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ ਧੰਨਵਾਦ ਜੀ।
0: ਹਾਂਜੀ ਤੇ ਤੁਹਾਨੂੰ ਫੋਨ ਮਿਲਾਏ ਨੂੰ ਕਿੰਨਾ ਟਾਈਮ ਹੋ ਗਿਆ ਪਹਿਲਾਂ?
1: ਫੋਨ ਮਿਲਾਏ ਨੂੰ ਅੱਜ ਹੋ ਗਿਆ ਜੀ 16 ਲਈ।
0: ਹਾਂ 16 ਦਿਨ।
1: ਹਾਂਜੀ
0: ਠੀਕ ਹੈ ਜੀ।
1: ਪੱਕੇ ਹੋ ਸਕਦੇ ਤਾਂ ਪਹਿਲਾਂ ਮਿਲਦੇ ਨਹੀਂ ਜੀ, ਸਾਡੇ ਕੋਲ ਰਜਿਸਟਰੀ ਲੱਗੀ ਹੈ, ਨਾਮ ਲਿਖ ਲਿਆ, ਨੌ ਸਰਦਾ ਵੀ ਕਿਹੜੇ ਨੌ ਸਰਦਾ ਗੱਲ ਹੋਈ, ਕਿਹੜਾ ਗਾਣਾ ਸੁਣਿਆ, ਲੈ ਲਏ ਤਾਂ ਉਦੋਂ ਬਾਅਦ ਹੀ ਸ਼ੁਰੂ ਕਰੀ ਜਾਈ।
0: ਠੀਕ ਹੈ ਜੀ, ਵਧੀਆ ਗੱਲ। ਅੱਗੇ ਤੋਂ ਵੀ ਤੁਸੀਂ ਐਵੇਂ ਹੀ ਕਰਨਾ ਹੈ ਕਿ 15-20 ਦਿਨਾਂ ਦਾ ਫਰਕ ਪਾਉਣਾ ਹੈ।
1: ਸ਼ੁਰੂਆਤੀ ਜਦੋਂ ਤੁਹਾਡੇ ਨਾਲ ਗੱਲ ਹੋਈ ਸੀ ਉਹਦੇ ਗਾਣਾ ਮੈਂ ਜਿਹੜਾ ਸੁਣਦਾ ਸੀ ਮਿਲਿਆ ਨਹੀਂ, ਫਿਰ ਆਪਾਂ ਦੂਜਾ ਹੋਰ ਗਾਣਾ ਸੁਣਿਆ ਜੀ, ਜੈ ਸ਼੍ਰੀ ਸ਼ੰਕਰ ਵਾਲਾ ਜੀ।
0: ਠੀਕ ਹੈ ਜੀ, ਤੇ ਅੱਜ ਫਿਰ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਅੱਜ ਗੀਤ ਆਪਾਂ ਨੂੰ ਸੁਣਾ ਦੇ ਜੀ ਇੱਕ ਪੁਰਾਣੀ ਫਿਲਮ ਹੈ 77 ਦੀ, ਸ਼ਸ਼ੀ ਕਪੂਰ ਜੀ ਦੀ ਕਠਪੁਤਲੀ।
0: ਠੀਕ ਹੈ ਜੀ,
1: ਰਫੀ ਲਤਾ ਦੀ ਆਵਾਜ਼ ਆ ਜੀ, ਏਕ ਬਾਤ ਪੁੱਛੂੰ ਦਿਲ ਕੀ ਬਾਤ ਵੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਸੁਣਾਉਂਦੇ ਹਾਂ ਤੁਹਾਨੂੰ ਕਠਪੁਤਲੀ ਫਿਲਮ 'ਚੋਂ ਗੀਤ। ਤੇ ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਸ਼ੁਕਰੀਆ
0: ਜੀ।
2: ਬਾਤ ਪੁੱਛੂੰ

0: ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਆਪਣੀ ਫਰਮਾਇਸ਼ ਲੈ ਕੇ, ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਗੁਰਜੰਟ ਸਿੰਘ ਜੀ, ਪਿੰਡ ਚਨਾਰਸ ਵਾਲਾ।
0: ਗੁਰਜੰਟ ਸਿੰਘ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ।
0: ਹਾਂਜੀ, ਤੇ ਗੀਤ ਕਿਹੜਾ ਸੁਣਨਾ ਚਾਹੋਗੇ ਤੁਸੀਂ?
1: ਮੋਰਾ ਫਿਲਮ ਚ ਸੁਣਾ ਦੇ।
0: ਠੀਕ ਹੈ ਜੀ, ਤੁਹਾਨੂੰ ਸੁਣਾ ਰਿਹਾ ਮੋਰਾ ਫਿਲਮ ਚੋਂ, ਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ
0: ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਗਿਆ ਜੀ 1:35 'ਤੇ 55 ਸਕਿੰਟ, ਅਤੇ ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾ ਸਾਡੇ ਨਾਲ ਜੁੜ ਗਏ ਨੇ, ਕਰਦੀ ਹਾਂ ਇਹਨਾਂ ਨਾਲ ਗੱਲ। ਹੈਲੋ,
1: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਅਮਨਦੀਪ ਸਿੰਘ ਗੱਲ ਕਰ ਰਿਹਾ ਜੀ, ਕੋਟਕਪੂਰਾ ਤੋਂ।
0: ਜੀ ਅਮਨਦੀਪ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਮੈਮ।
0: ਹਾਂਜੀ, ਤੇ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਕਾਲ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਪਹਿਲਾਂ?
1: ਮੈਮ ਤਕਰੀਬਨ 1 ਸਾਲ ਤੋਂ ਉੱਪਰ ਹੋ ਗਿਆ ਜੀ, ਅੱਜ ਹੀ ਲੱਗੇ।
0: ਠੀਕ
1: ਬਹੁਤ ਟਰਾਈ ਕਰਨ ਤੋਂ ਬਾਅਦ
0: ਜੀ, ਅੱਗੇ ਤੋਂ ਤੁਸੀਂ ਟਰਾਈ ਕਰਦੇ ਰਹਿਣਾ ਤੇ 15-20 ਦਿਨਾਂ ਦਾ ਫਰਕ ਪਾ ਲੈਣਾ।
1: ਹਾਂਜੀ ਹਾਂਜੀ, ਮੈਂ ਤਾਂ ਜਦੋਂ ਡਰਾਈਵ ਕਰਦਾ ਉਹਦੀ ਕੋਸ਼ਿਸ਼ ਕਰਦਾ, ਨਹੀਂ ਤਾਂ ਕਦੇ ਟਾਈਮ ਹੀ ਨਹੀਂ ਹੁੰਦਾ ਯਾਰ।
0: ਠੀਕ ਹੈ ਜੀ, ਤੇ ਅੱਜ ਫਿਰ ਤੁਸੀਂ ਗੀਤ ਕਿਹੜਾ ਸੁਣੋਗੇ?
1: ਮੈਮ ਥੱਪੜ ਮੂਵੀ ਦਾ ਸੌਂਗ ਸੁਣਨਾ ਹੈ, ਹਾਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਸੁਣੋ ਆਪਣੇ ਰੇਡੀਓ ਸੈੱਟ ਤੇ, ਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਸੋ ਮਚ ਮੈਮ
0: ਜੀ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਆਪਣੀ ਫਰਮਾਇਸ਼ ਲੈ ਕੇ। ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ,
1: ਨਮਸਕਾਰ ਮੈਡਮ ਜੀ।
0: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਨਰਿੰਦਰ ਕੁਮਾਰ ਬੋਲਦਾ ਜੀ, ਮਾਡਲ ਟਾਊਨ ਤੋਂ ਜੀ।
0: ਨਰਿੰਦਰ ਕੁਮਾਰ ਜੀ, ਪ੍ਰੋਗਰਾਮ ਟੈਲੀਫੋਨ ਮਿਲਾਪ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ।
0: ਜੀ, ਤੇ ਅੱਜ ਫਿਰ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ? ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ। ਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਮੈਡਮ
0: ਜੀ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਆਪਣੀ ਫਰਮਾਇਸ਼ ਲੈ ਕੇ। ਜਾਣਦੇ ਇਹਨਾਂ ਦੀ ਫਰਮਾਇਸ਼।
1: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
0: ਹਾਂਜੀ, ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਸਵਰਾਜ ਸਿੰਘ ਸੁੱਖੀ ਖਾਲਸਾ ਬੋਲਦਾ, ਪਿੰਡ ਝੰਡੂਗੇ, ਤਹਿਸੀਲ ਸਦੂਹਰ, ਜ਼ਿਲ੍ਹਾ ਮਾਨਸਾ ਤੋਂ ਬੋਲਦਾ ਜੀ।
0: ਠੀਕ ਹੈ ਜੀ ਸਵਰਾਜ ਸਿੰਘ ਜੀ,
1: ਪਹਿਲੀ ਵਾਰ ਫੋਨ ਲੱਗਿਆ ਸਾਡੇ ਪ੍ਰੋਗਰਾਮ ਦੇ ਵਿੱਚ।
0: ਠੀਕ ਹੈ ਜੀ, ਸਾਨੂੰ ਵੀ ਬਹੁਤ ਬਹੁਤ ਖੁਸ਼ੀ ਹੋਈ ਤੁਹਾਡਾ ਪਹਿਲੀ ਵਾਰ ਫੋਨ ਲੱਗਿਆ।
1: ਹਾਂਜੀ, ਤੇ ਸਾਨੂੰ ਕੀਰਤਨਗਰ ਨਗੀਨਾ ਫਿਲਮ ਦਾ ਜੀ, ਆਪਣਾ ਮੋਹਰਾ ਫਿਲਮ ਦਾ ਗੀਤ ਆ ਜੀ।
0: ਹਾਂਜੀ
1: ਹਾਂਜੀ, ਚੀਜ਼ ਬੜੀ ਹੈ ਮਸਤ ਮਸਤ। ਮੇਰੇ ਨਾਲ ਹਰਜਿੰਦਰ ਸਿੰਘ ਚੌਹਾਨ ਆ ਜੀ ਮੇਰੇ ਨਾਲ।
0: ਠੀਕ ਹੈ ਜੀ, ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਿੰਡ ਝੰਡੂਗਾਂ ਜੀ, ਭੈਣ ਜੀ।
0: ਠੀਕ ਹੈ ਜੀ, ਤੁਹਾਨੂੰ ਮੋਹਰਾ ਫਿਲਮ ਚੋਂ ਗੀਤ ਸੁਣਾ ਰਹੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਭੈਣ ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਅਤੇ ਸਾਡੀ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਗਿਆ ਜੀ 1:48 ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਅਗਲੇ ਸਰੋਤਾਂ ਨੂੰ। ਹੈਲੋ,
1: ਹਾਂ ਭਾਈ ਬੀਬਾ ਜੀ, ਸਤਿ ਸ਼੍ਰੀ ਅਕਾਲ ਭਾਈ, ਜਿਉਂਦੇ ਵੱਸਦੇ ਰਹੋ।
0: ਹਾਂਜੀ,
1: ਮੈਂ ਜਸੇਦਾਰ ਬਾਬਾ ਪਿਆਰਾ ਸਿੰਘ ਕੋਟਸ਼ਮੀਰ ਤੋਂ ਬੋਲਣਾ ਭਾਈ
0: ਜੀ। ਬਾਬਾ ਪਿਆਰਾ ਸਿੰਘ ਜੀ, ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ, ਸ਼ੁਕਰੀਆ ਮੇਰਾ ਤਾਂ ਅੱਜ ਭਾਈ ਇਹਦੇ ਵਿੱਚ 2.5 ਮਹੀਨਾ ਤੋਂ ਫੋਨ ਲੱਗਿਆ ਤੇ ਫੋਨ ਬਹੁਤ ਘੱਟ ਲੱਗਦਾ, ਟਰਾਈ ਕਰਦੇ ਆ ਤੇ ਚਿੱਠੀਆਂ ਤਾਂ ਸਾਡੀਆਂ ਆਉਂਦੀਆਂ ਰਹਿੰਦੀਆਂ, ਸਰੋਤਾ ਮੰਚ ਵਿੱਚ ਵੀ, ਸਰੀਰਕ ਪਹਿਰ ਵਿੱਚ ਵੀ। ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਭਾਈ, ਬਹੁਤ ਬਹੁਤ ਧੰਨਵਾਦ।
0: ਠੀਕ ਹੈ ਜੀ, ਧੰਨਵਾਦ ਜੀ। ਤੇ ਅੱਜ ਤੁਸੀਂ ਕਿਹੜਾ ਗੀਤ ਸੁਣੋਗੇ?
1: ਇਹ ਤਾਂ ਭਾਈ ਮੁਗਲੇ ਆਦਮੀ ਦਾ ਸੁਣਾ ਦੋ, ਮੁਹੱਬਤ ਕੀ ਝੂਠੀ ਕਹਾਣੀ ਤੇ ਰੋਏ, ਬੜੀ ਚੋਟ ਖਾਈ ਜਵਾਨੀ ਤੇ ਰੋਏ। ਲਤਾ ਜੀ ਦਾ ਗਾਇਆ ਹੋਇਆ ਭਾਈ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, FM ਆਕਾਸ਼ਵਾਣੀ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ।
0: ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੇ ਸੁਣਦੇ ਹਾਂ ਤੁਹਾਡੀ ਫਰਮਾਇਸ਼ ਤੇ ਸੁਣੋ ਆਪਣੇ ਰੇਡੀਓ ਸੈਟ।
1: ਅੱਛਾ ਭਾਈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਭਾਈ।

0: ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ, ਅਤੇ ਲੈਂਦੇ ਹਾਂ ਸਾਡੇ ਅਗਲੇ ਕਾਲਰ ਨੂੰ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਸਤਿ ਸ਼੍ਰੀ ਅਕਾਲ ਮੈਮ, ਮੈਂ ਬੀਰਪਾਲ ਕੌਰ ਰੰਗੀਲਾ, ਪਿੰਡ ਭੁੱਚੋ ਕਲਾਂ ਤੋਂ।
0: ਬੀਰਪਾਲ ਕੌਰ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਮੈਮ।
0: ਹਾਂਜੀ, ਅਤੇ ਅੱਜ ਫਿਰ ਤੁਸੀਂ ਗੀਤ ਕਿਹੜਾ ਸੁਣੋਗੇ?
1: ਤਾਲ ਫਿਲਮ ਤੋਂ ਸੁਣਾ ਦਿਓ ਮੈਮ।
0: ਠੀਕ ਹੈ ਜੀ, ਤੁਹਾਨੂੰ ਸੁਣਾ ਰਹੇ ਹਾਂ ਤਾਲ ਫਿਲਮ 'ਚੋਂ ਗੀਤ, ਅਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਮੈਮ।
0: ਜੀ

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਕਰਦੇ ਹਾਂ ਕਿ ਸਾਡੇ ਆਖਰੀ ਸਰੋਤਾ ਦੇ ਨਾਲ ਗੱਲ ਤੇ ਜਾਣਦੇ ਉਹਨਾਂ ਦੀ ਫਰਮਾਇਸ਼। ਹੈਲੋ।
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਮੈਮ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਮ ਮੈਂ ਸਾਈਨਦੀਪ ਕੌਰ ਬੋਲਦੀ ਹਾਂ ਜੀ, ਡਿਸਟ੍ਰਿਕਟ ਬਠਿੰਡਾ ਜੀ ਤੇ ਪਿੰਡ ਕੋਖੜਾ ਜੀ।
0: ਸ਼ਾਇਨਦੀਪ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ
1: ਥੈਂਕ ਯੂ ਮੈਮ।
0: ਹਾਂਜੀ, ਤੇ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ?
1: ਮੈਮ ਦਿਲ ਵਾਲੀ ਫਿਲਮ ਚ ਸੁਣਾ ਦੋ ਜੀ, ਸਾਤੋਂ ਜਨਮ ਨੇ ਤੇਰੇ, ਉਹ ਵਾਲਾ ਜੀ।
0: ਠੀਕ ਹੈ ਜੀ, ਤੁਹਾਨੂੰ ਸੁਣਾ ਰਹੇ ਹਾਂ ਦਿਲ ਵਾਲੇ ਫਿਲਮ ਚ ਗੀਤ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਮੈਮ, ਥੈਂਕ ਯੂ
0: ਜੀ।

ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਫਿਰ ਮਿਲਾਂਗੇ ਨਵੀਆਂ ਕੌਲਾਂ, ਨਵੀਆਂ ਮੁਸਕਾਨਾਂ ਅਤੇ ਨਵੇਂ ਗੀਤਾਂ ਦੇ ਨਾਲ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 1:59:32। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਖਬਰਾਂ

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ

ਸਟੇਸ਼ਨ 101.1 ਮੈਗਾਹਰਟਸ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AAR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 2:30 ਤੇ 43 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੁਰੇਲੀ ਦੁਪਹਿਰ ਦਾ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਭੇਜੇ ਖਤ ਅਤੇ ਤੁਹਾਡੇ ਵਟਸਐਪ ਸੁਨੇਹੇ ਹੀ ਸਾਡੇ ਪ੍ਰੋਗਰਾਮ ਦੀ ਰੌਣਕ ਨੇ, ਅਤੇ ਤੁਸੀਂ ਸਾਨੂੰ ਚਲਦੇ ਪ੍ਰੋਗਰਾਮ ਵਿੱਚ 77173 ਨੰਬਰ 'ਤੇ ਵਟਸਐਪ ਸੁਨੇਹੇ ਭੇਜਣੇ ਨੇ ਅਤੇ ਆਪਣੇ ਫਰਮਾਇਸ਼ੀ ਗੀਤ ਦੱਸਣੇ ਨੇ, ਅਤੇ ਅਸੀਂ ਸ਼ਾਮਿਲ ਕਰਾਂਗੇ ਤੁਹਾਡੇ ਖਤ ਅਤੇ ਵਟਸਐਪ ਸੁਨੇਹੇ ਪ੍ਰੋਗਰਾਮ ਦੇ ਵਿੱਚ। ਅਤੇ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਇੱਕ ਗੀਤ।

0: ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।
1: ਯਾ ਬਾਬ

ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ ਤੇ ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 2:47 ਤੇ 31 ਸਕਿੰਟ ਤੇ ਪ੍ਰੋਗਰਾਮ ਦੀ ਹੋਸਟ ਆ ਮੈਂ ਯਾਨੀ ਕਿ ਅਮਨਦੀਪ ਕੌਰ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਅਗਲੇ ਵਟਸਐਪ ਮੈਸੇਜ ਨੂੰ ਪਿੰਡ ਵਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ ਜੋਗੇਸ਼ ਬਗੜੀਆ ਓਮ ਬਗੜੀਆ ਬੇਬੀ ਗਰਮਾ ਬਗੜੀਆ ਰਜਤ ਤੇ ਮਨੀਸ਼ ਚੌਧਰੀ ਅਤੇ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਭੁੱਚੋ ਮੰਡੀ ਬੂਟਾ ਸਿੰਘ ਰਾਜਾ ਕੁਲਵੰਤ ਸ਼ੇਖੂਕਾ ਅਮਰੀਕ ਕਪੂਰਕਾ ਨਾਜਰ ਜਮੀਰਕਾ ਜਥੇਦਾਰ ਜਸਵੰਤ ਸਿੰਘ ਗੁਰਤੇਜ ਸਿੰਘ ਕਣਕਵਾਲ ਅਤੇ ਗੁਰਤੇਜ ਸਿੰਘ ਕਮਾਲੂ ਅਤੇ ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ ਆਸ਼ਾ ਰਾਣੀ ਤੇਜਸ ਨਿੰਮਲ ਹਰਗੁਣ ਨਿੰਮਲ ਅਤੇ ਮੰਜੂਵਾਲਾ ਮਨੋਜ ਕੁਮਾਰ ਬੇਗਰਾਜ ਟੇਲਰ ਮਾਸਟਰ ਮੋਹਨ ਲਾਲ ਟੇਲਰ ਮਾਸਟਰ ਜਲੇਬੀ ਵਾਲਾ ਚੌਂਕ ਸਿਰਕੀ ਬਾਜ਼ਾਰ ਬਠਿੰਡਾ ਅਤੇ ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਟੇਲਰ ਮਾਸਟਰ ਜੀ ਦੇਸ਼ ਰਾਂਝ ਮਾਂਡੀਆ ਅਤੇ ਇਹਨਾਂ ਦਾ ਸਮੂਹ ਪਰਿਵਾਰ ਅਤੇ ਆਂਢੀ ਗੁਆਂਢੀ ਸਤੀਸ਼ ਕੁਮਾਰ ਬੰਸਲ ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਅਤੇ ਗੁਰਮੇਲ ਸਿੰਘ ਸਿਰੀਏ ਵਾਲੇ ਤੋਂ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ ਜੋਤੀ ਸੁਮਨ ਅਤੇ ਮਨੀਸ਼ਾ ਪਿੰਡ ਫੁੱਲੋ ਮਿੱਠੀ ਤੋਂ ਹਰਜਸ ਸਿੰਘ ਢਿੱਲੋਂ ਪੋਤਰਾ ਦੀਪਿੰਦਰ ਸਿੰਘ ਢਿੱਲੋਂ ਪੋਤਰਾ ਗੁਰਵਾਰਿਸ ਸਿੰਘ ਢਿੱਲੋਂ ਪਟਿਆਲਾ ਤੋਂ ਪੋਲਾ ਸਿੰਘ ਵੈਣੀਵਾਲ ਬਲਕੌਰ ਸਿੰਘ ਸਿੱਧੂ ਤਾਰੀ ਪੈਂਚਰਾ ਵਾਲਾ ਜੀਤ ਸਿੰਘ ਕੌਲਤਰ ਅਤੇ ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਸਿੰਘ ਰਤਨ ਜਸਵਿੰਦਰ ਕੌਰ ਲਵਲੀ ਰਤਨ ਵਿੱਕੀ ਰਤਨ ਸੁਖਪਾਲ ਟੇਲਰ ਸਿਰਕੀ ਬਾਜ਼ਾਰ ਜਲੇਬੀ ਵਾਲਾ ਚੌਂਕ ਬਠਿੰਡਾ ਤੋਂ ਵਿਸ਼ਨੂੰ ਗੋਰੀਆਲਾ ਸਿਰਸਾ ਹਰਿਆਣਾ ਤੋਂ ਅਤੇ ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ ਰਾਜਕੌਰ ਜੋਤੀ ਗੋਲਡੀ ਅਤੇ ਇਹਨਾਂ ਦੇ ਨਾਲ ਬੱਬੂ ਟਿਵਾਣਾ ਅਤੇ USA ਰਾਮ ਲਾਲ ਖਰੋੜਾ ਅਤੇ ਇਹਨਾਂ ਦਾ ਪੂਰਾ ਮਾਧੋਪੁਰੀ ਪਰਿਵਾਰ ਬਾਘਾ ਪੁਰਾਣ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਪੋਤਰਾ ਤੇਗ ਫਤਿਹ ਸਿੰਘ ਰੱਖੜਾ ਪੋਤਰੀ ਜਸਗੁਨ ਰੱਖੜਾ ਅਤੇ ਸੁਖਵੀਰ ਸਿੰਘ ਕੋਮਲਪ੍ਰੀਤ ਸਿੰਘ ਰੌਸ਼ਨਪ੍ਰੀਤ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ ਅਤੇ ਧਨੌਰੀ ਤੇਲੀਵਾਲਾ ਤੋਂ ਨਿਸ਼ਾਰ ਸਲਮਾਨੀ ਨੁਸ਼ਾਦ ਸਲਮਾਨੀ ਬੇਬੀ ਆਲੀਆ ਅਤੇ ਅਯਾਨ ਬਾਬੂ ਅਤੇ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਸਟੈਂਡ ਮਾਨਸਾ ਤੋਂ ਅੰਜਨਾ ਰਾਣੀ ਗਰਗ ਰਵੀ ਗਰਗ ਸ਼ਿਲਪਾ ਗਰਗ ਵਿਕਾਸ ਗੋਇਲ ਅਤੇ ਨੀਤੂ ਗੋਇਲ ਅਤੇ ਪ੍ਰੋਗਰਾਮ ਵਿੱਚ ਅਗਲੇ ਗੀਤ ਦੀ ਫਰਮਾਇਸ਼ ਲੈ ਕੇ ਜੋ ਸਾਡੇ ਤੱਕ ਖਤ ਪਹੁੰਚੇ ਨੇ ਉਹਨਾਂ ਵਿੱਚ ਦੇਖਦੇ ਹਾਂ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਠਾਕੁਰ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਅਤੇ ਬਿੱਟਾ ਬਜਾਜ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਅਤੇ ਮੀਕਾ ਵਿਰਕ ਅਤੇ ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ ਅਤੇ ਮੁੱਲਾਪੁਰ ਦਾਖਾਂ ਤੋਂ

ਇਹਨਾਂ ਦਾ ਖਤ ਅਸੀਂ ਪਹਿਲਾਂ ਹੀ ਸ਼ਾਮਿਲ ਕਰ ਚੁੱਕੇ ਹਾਂ। ਤੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਤੇ ਇਹਨਾਂ ਦਾ ਪੂਰਾ ਬਰਾੜ ਪਰਿਵਾਰ, ਤੇ ਇਹਨਾਂ ਦੇ ਦੋਸਤ ਕੁਲਵੰਤ ਗਿੱਲ ਮਲੋਟ, ਦਰਸ਼ਨ ਸਿੰਘ ਕੈਲੇ ਬਾਂਦਰ, ਤੇ ਮਸੀਤਾਂ ਡੱਬਵਾਲੀ ਤੋਂ ਹੀ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ, ਤੇ ਪਿੰਡ ਖੈਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਤੇ ਸਾਗਰ, ਤੇ ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ, ਲਵੇਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਤੇ ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸ਼ਾਹ, ਤੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦੀਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ, ਤੇ ਇਹਨਾਂ ਸਾਰਿਆਂ ਦੀ ਹੀ ਰਲੀ ਮਿਲੀ ਫਰਮਾਇਸ਼ ਤੇ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग
1: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1000 प्लस विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन आज ही खरीदो।
2: ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਅਗਲੇ ਸਾਡੇ ਵਟਸਐਪ ਸੁਨੇਹਿਆਂ ਨੂੰ। ਪਿੰਡ ਦੇ ਡਾਕਖਾਨਾ ਖੂਹੀਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਈਜ਼ਲ ਹੇਜ਼ਲ, ਵਿਹਾਨ ਚਾਵਲਾ, ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ ਤੇ ਇਹਨਾਂ ਦੇ ਨਾਂ ਰਿੱਜੂ ਬੱਬੂ ਤੇ ਵੀਹੂ ਚਾਵਲਾ ਤੇ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ ਖੁਸ਼ਦਿਲ ਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ ਤੇ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਉੱਤਰਾਖੰਡ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਤੇ ਮਿਰਾਜ ਜਹਾਂ ਤੇ ਅਨਾਜ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਰਸਾ।

ਹਰਿਆਣਾ ਤੋਂ ਨੱਥੂ ਰਾਮ ਸ਼ਰਮਾ, ਪਿੰਡ ਬੁਰਜ ਸਿੱਧਮਾ ਨਜ਼ਦੀਕ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਗਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਅਤੇ ਇਹਨਾਂ ਦੇ ਆਂਢੀ ਗਵਾਂਢੀ। ਜ਼ਿਲ੍ਹਾ ਮੁਰਾਦਾਬਾਦ ਗਰਾਉਂ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ਿਆ ਸੋਨੀ, ਮੋਹਿਨੀ ਰਿਤਿਕ ਅਤੇ ਇਹਨਾਂ ਦੇ ਨਾਲ ਬਲਵੀਰ ਸਿੰਘ, ਅਤੇ ਹਤੇਂਦਰ ਦਾਸ ਆਸਾਮ ਤੋਂ, ਅਤੇ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਅਤੇ ਹਿੰਗੜੀ ਅਲੋਟ ਜ਼ਿਲ੍ਹਾ ਰਤਲਾਮ MP ਤੋਂ ਜਗਦੀਸ਼ ਧਾਕੜ, ਨਾਇਮਾ ਸ਼੍ਰੀਮਤੀ ਰੰਜੂਬਾਈ ਧਾਕੜ, ਯੁਵਰਾਜ ਸਿੰਘ ਧਾਕੜ ਅਤੇ ਸ਼ਿਵਾਂਗੀ ਧਾਕੜ, ਅਤੇ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ, ਅਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਅਤੇ ਸਿਟੀ ਦੀਵਾਨਾ, ਅਤੇ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਤੇ ਇਹਨਾਂ ਸਾਰਿਆਂ ਦੀ ਹੀ ਫਰਮਾਇਸ਼ 'ਤੇ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ।

ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀ ਪਿੰਡ ਭੁੱਚੋ ਕਲਾਂ ਨੇੜੇ ਗੁਰਦੁਆਰਾ ਕਿਲਾ ਸਾਹਿਬ ਤੋਂ ਹਰਪ੍ਰੀਤ ਰੰਗੀਲਾ, ਸੋਹਨ ਟੇਲਰ, ਨਿੱਕਾ ਸਟੂਡੀਓ, ਸਮੀਤ ਰੰਗੀਲਾ, ਐਸ਼ਲੀਨ ਰੰਗੀਲਾ, ਮੈਂਗਲ ਟੇਲਰ ਅਤੇ ਰਾਹੁਲ ਜਿੰਦਲ, ਪਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਿਨੀਤ ਕੁਮਾਰ ਜਿੰਦਲ, ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਅਤੇ ਜਿੰਦਲ ਪਰਿਵਾਰ, ਪਰਸਰਾਮ ਨਗਰ ਬਠਿੰਡਾ ਤੋਂ, ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ਦੀਪ ਜੱਸਲ।

FM बैंड 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 2:59 ਤੇ 17 ਸਕਿੰਟ। 3 ਵਜੇ ਤੋਂ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, 3 ਵਜੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਆਜ ਕੇ ਮਹਿਮਾਨ ਤੇ 5 ਵਜੇ ਮੁੜ ਪ੍ਰਸਾਰਣ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ FM ਬਠਿੰਡਾ ਦੇ।

0: ਹਾਏ ਓਏ ਰੱਬਾ, ਭਾਦੋ ਦੀ ਹੁਮਸ ਨੇ ਤਾਂ ਪਿੰਡੇ ਚੋ ਲੂਣ ਕੱਢਤਾ। ਨੀ ਨਾਜਰੋ, ਤੂੰ ਵੀ ਇਧਰ ਹੀ ਆਉਣੀ ਹੈ?
1: ਹਾਂ ਭੈਣੇ, ਮੈਂ ਕਿਹਾ ਖੇਤ ਜਾ ਕੇ ਦੇਖ ਹੀ ਆਵਾ ਵੀ ਭੂਰਾ ਕੀ ਕਰਦਾ। ਭਾਦਰੋਂ ਦੀ ਧੁੱਪ ਤਾਂ ਹੱਡੀਆਂ ਸਕਾਉਂਦੀ ਹੈ, ਕਹਿੰਦੇ ਭਾਦੋਂ ਦਾ ਧੁੱਪੜਾ ਤੇ ਜੇਠ ਦਾ ਦੁਪਹਿਰਾ ਜਾਨ ਕੱਢਦੇ ਆ।
0: ਮੇਰੀ ਤਾਂ ਜਾਨ ਆ ਸਾਡੇ ਆਲੇ ਨੇ ਕੱਢੀ ਪਈ ਹੈ। ਝੋਨਾ 2 ਮਹੀਨਿਆਂ ਦਾ ਗੋਡੇ ਗੋਡੇ ਹੋ ਗਿਆ, ਪਰ ਇਹਦੀਆਂ ਦਵਾਈਆਂ ਦੀਆਂ ਬੋਰੀਆਂ ਮੁੱਕਣ ਦਾ ਨਾਂ ਨੀ ਲੈਂਦੀਆਂ।
1: ਕਿਉਂ, ਹੁਣ ਕਿਹੜੀ ਦਵਾਈ ਚਾੜਨ ਤੁਰ ਪਿਆ ਮੁਖਤਿਆਰ ਭਾਈ?
0: ਸ਼ਹਿਰੋਂ ਕੀਟਨਾਸ਼ਕਾਂ ਦੀ ਦੁਕਾਨ ਲੁੱਟ ਕੇ ਲਿਆਇਆ ਭੈਣੇ, ਟਰੈਕਟਰ ਦੀ ਟਰਾਲੀ ਚ ਡੱਬੇ ਡੱਬੇ ਪਏ ਨੇ।
2: ਓਏ ਹੋਏ ਕਰਤਾਰੋ, ਤੂੰ ਇੱਥੇ ਵੀ ਮੇਰੇ ਪਿੱਛੇ CID ਬਣ ਕੇ ਆ ਗਈ? ਬਿੱਲੀ ਦੇ ਭਾਣੇ ਛੱਕਾ ਟੁੱਟਿਆ।
0: CID ਨਾ ਬਣਾ ਤਾਂ ਤੂੰ ਸਾਰਾ ਘਰ ਹੀ ਦੁਕਾਨਦਾਰ ਦੇ ਨਾਂ ਲਿਖਾਵੇਂ। ਇਹ ਕੀ ਜ਼ਹਿਰਾਂ ਦੇ ਗੋਦਾਮ ਭਰੀ ਆਉਣਾ?
2: ਤੈਨੂੰ ਕੀ ਪਤਾ ਕਰਤਾਰੋ, ਝੋਨਾ ਹੁਣ ਗੋਹ ਬਚਾਉਣ ਵਾਲਾ, ਜੇ ਹੁਣ ਸਪਰੇਆਂ ਦਾ ਕਾਕਟੇਲ ਨਾ ਮਾਰਿਆ ਤਾਂ ਕੀੜੇ ਖਾ ਜਾਣਗੇ ਫਸਲ ਨੂੰ।
3: ਓਏ ਮੁਖਤਿਆਰਿਆ, ਓਏ ਕਦਾ ਕਾਕਟੇਲ ਬਣਾਈ ਜਾਂਦਾ ਓਏ, ਓਏ ਆਪ ਪੀਣਾ ਕਿ ਝੋਨੇ ਨੂੰ ਪਾਉਣਾ?
2: ਆਓ ਜੀ ਭੂਰਾ ਸਾਹਿਬ, ਮੈਂ ਤਾਂ ਕਹਿਣਾ ਇੱਕੋ ਗੇੜੇ ਚ ਸੁੰਡੀ ਉੱਲੀ ਤੇ ਤੇਲੇ ਦਾ ਸਫਾਇਆ ਕਰ ਦੇਣਾ। 3 ਦਵਾਈਆਂ ਰਲਾ ਕੇ ਮਾਰਨ ਲੱਗਿਆ ਮੈਂ ਇਸ ਵਾਰ।
0: ਸੁਣ ਲੋ ਕਰਤੂਤ, ਇਹਦੀ ਅੰਨੀ ਕੁਕੜੀ ਖਸ ਖਸ ਦਾ ਚੋਗਾ, ਪਤਾ ਕੁਝ ਹੈ ਨੀ, ਬਸ ਘੋਲ ਘੋਲ ਸੁੱਟੀ ਜਾਂਦਾ।
1: ਭਾਈ ਮੁਖਤਾਰ ਸਿਆ, ਸਾਡੇ ਆਲਾ ਤਾਂ ਕਹਿੰਦਾ ਸੀ ਬਿਨਾਂ ਗੱਲੋ ਸਪਰੇ ਕਰਨ ਨਾਲ ਝੋਨਾ ਸੜ ਜਾਂਦਾ।
3: ਓਏ ਬਿਲਕੁਲ ਠੀਕ ਮੁਖਤਿਆਰਿਆ, ਤੂੰ ਆਪਦੇ ਪੈਰ ਆਪ ਕੁਹਾੜਾ ਮਾਰੀ ਜਾਂਦਾ। ਉਹ ਬਿਨਾਂ ਬਿਮਾਰੀਆਂ ਗੋਲੀਆਂ ਖਾਧੀਆਂ ਬੰਦਾ ਮਰਦਾ ਹੀ ਹੈ, ਬਚਦਾ ਨੀ।
2: ਭੂਰਿਆ, ਸ਼ਹਿਰ ਆਲਾ ਲਾਲਾ ਕਹਿੰਦਾ ਸੀ ਕਿ ਟੌਨਕ ਵੀ ਨਾਲ ਹੀ ਪਾ ਲੋ, ਮੁੰਜਰਾਂ ਐ ਨਿਕਲਣਗੀਆਂ ਜਿਵੇਂ ਬਾਜਰੇ ਦੇ ਸਿੱਟੇ।
4: ਸਤਿ ਸ੍ਰੀ ਅਕਾਲ ਚਾਚਾ ਜੀ, ਕਿਹਦੇ ਝਾਂਸੇ ਚ ਆ ਗਏ ਫਿਰ ਅੱਜ?
0: ਆ ਪੁੱਤ ਦੀਪਿਆ, ਸਹੀ ਵੇਲੇ ਆਇਆ। ਆ ਦੇਖ, ਤੇਰੇ ਚਾਚੇ ਨੇ ਅੱਜ ਫੇਰ ਦੁਕਾਨਦਾਰ ਦੀ ਕੋਠੀ ਪੱਕੀ ਕਰਾਉਣ ਦਾ ਪੂਰਾ ਹੀਲਾ ਕਰ ਲਿਆ।
4: ਚਾਚਾ ਜੀ, ਆ ਕੀ ਤੁਸੀਂ ਐਂਟੀਬਾਇਓਟਿਕ, ਫੰਗੀਸਾਈਡ ਤੇ ਕੀਟਨਾਸ਼ਕ ਤਿੰਨੋਂ ਇਕੱਠੇ ਘੋਲ ਰਹੇ ਹੋ? ਨਾਲੇ ਆਹ ਅਨਰਜਿਸਟਰਡ ਟੌਨਿਕ ਕਿੱਥੋਂ ਲਿਆਏ ਹੋ?
2: ਕਿਉਂ ਦੀਪਿਆ, 3 ਰਲਾ ਕੇ ਮਾਰਾਂਗੇ ਤਾਂ ਇੱਕੋ ਵਾਰ ਚ ਸਾਰੇ ਕੀੜੇ ਮਕੌੜੇ ਚਿੱਟ, ਟਾਈਮ ਵੀ ਬਚੂ ਤੇ ਦਿਹਾੜੀ ਵੀ।
4: ਚਾਚਾ ਜੀ, ਇਹ ਫਾਇਦਾ ਨਹੀਂ, ਸਗੋਂ ਝੋਨੇ ਦਾ ਘਾਣ ਕਰ ਰਹੇ ਹੋ। ਇਸ ਨੂੰ ਕਹਿੰਦੇ ਨੇ ਅੰਨੇ ਵਾਹ ਕਾਕਟੇਲ। ਇਸ ਨਾਲ ਦਵਾਈਆਂ ਦਾ ਰਸਾਇਣਕ ਅਸਰ ਉਲਟਾ ਜ਼ਹਿਰੀਲਾ ਹੋ ਜਾਂਦਾ, ਜਿਸ ਨਾਲ ਪੱਤੇ ਸੜ ਜਾਂਦੇ ਨੇ।
3: ਓਏ ਸੁਣਿਆ ਮੁਖਤਿਆਰਿਆ, ਜਾਣ ਨਾ ਪਹਿਚਾਣ, ਅਖੇ ਮੈਂ ਤੇਰਾ ਮਹਿਮਾਨ, ਉਹ ਬਿਨਾਂ ਕੀੜੇ ਦੇਖੇ ਸਪਰੇਅ ਠੋਕੀ ਜਾਂਦੇ ਹੋ?
2: ਓ ਪੂਰਿਆ, ਪਿਛਲੇ ਹਫਤੇ ਗੁਆਂਢੀ ਜਿਹੜਾ ਨੀ ਆਪਣਾ ਜੈਲਾ, ਉਹਦੇ ਖੇਤ ਚ ਯਾਰਾ ਸ਼ੀਥ ਬਲੈਟ, ਜਿਹਨੂੰ ਤਣੇ ਦਾ ਝੁਲਸ ਰੋਗ ਵੀ ਕਹਿੰਦੇ ਨੇ, ਉਹ ਆ ਗਿਆ ਸੀ। ਮੈਂ ਕਿਹਾ ਕਿਤੇ ਮੇਰੇ ਵੱਲ ਵੀ ਨਾ ਜਾਵੇ।
4: ਚਾਚਾ, ਜੇ ਜੈਲੇ ਦੇ ਸਿਰ ਪੀੜ ਹੈ ਤਾਂ ਗੋਲੀ ਤੁਸੀਂ ਖਾਓਗੇ?
0: ਵਾਹ ਓਏ ਦੀਪਿਆ, ਜਮਾ ਸੂਤ ਦੀ ਗੱਲ ਕਹੀ ਹੈ। ਇਹ ਤਾਂ ਉਹੀ ਗੱਲ ਹੋਈ ਪਿੰਡ ਚ ਵਿਆਹ ਤੇ ਕੁੱਤੇ ਨੂੰ ਖੰਘ।
1: ਮੁਖਤਿਆਰ ਭਾਈ, ਖੇਤ ਦਾ ਮੁਆਇਨਾ ਕੀਤਾ ਸੀ ਪਹਿਲਾਂ?
2: ਲੈ ਮੁਆਇਨਾ ਕੀ ਕਰਨਾ ਨਾਜਰੋ, ਖੇਤ ਤਾਂ ਨੱਕੋ ਨੱਕ ਪਾਣੀ ਨਾਲ ਭਰਿਆ ਪਿਆ, ਦੂਰੋਂ ਹੀ ਦੇਖ ਆਇਆ ਸੀ ਮੈਂ।
4: ਆ ਦੇਖੋ, ਦੂਜੀ ਸਭ ਤੋਂ ਵੱਡੀ ਗਲਤੀ, ਅਗਸਤ ਦੇ ਮਹੀਨੇ ਝੋਨੇ ਚ ਲਗਾਤਾਰ ਪਾਣੀ ਖੜਾ ਰੱਖਣਾ ਬਿਮਾਰੀਆਂ ਨੂੰ ਸੱਦਾ ਦੇਣਾ।
2: ਹੈਂ, ਪਾਣੀ ਨਾ ਖੜਾ ਰੱਖੀਏ, ਉਹ ਝੋਨਾ ਦਾ ਪਾਣੀ ਦੀ ਫਸਲ ਹੈ ਦੀਪਿਆ।
3: ਓਏ ਮੰਨਿਆ ਵੀ ਝੋਨਾ ਜਿਹੜਾ ਪਾਣੀ ਦੀ ਫਸਲ ਹੈ, ਪਰ ਜਲ ਜੀਵ ਤਾਂ ਨਹੀਂ ਵੀ ਇਹਨੂੰ 24 ਘੰਟੇ ਮੱਛੀ ਵਾਂਗੂ ਪਾਣੀ ਚ ਡਬੋ ਕੇ ਰੱਖਣਾ।
4: ਚਾਚਾ ਜੀ, ਅਗਸਤ ਸਤੰਬਰ

0: ਹਵਾ ਵਿੱਚ ਪਹਿਲੇ ਨਮੀ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਤੁਸੀਂ ਖੇਤਾਂ 'ਚ ਪਾਣੀ ਭਰੀ ਰੱਖਦੇ ਹੋ ਤਾਂ ਹੇਠਾਂ ਉੱਲੀ ਪੈਦਾ ਹੁੰਦੀ ਹੈ, ਜਿਸ ਨਾਲ ਸ਼ੀਥ ਬਲੈਟ ਤੇ ਤਣਾ ਗਲਣ ਦਾ ਰੋਗ ਲੱਗਦਾ।
1: ਮੈਂ ਤਾਂ ਰੋਜ਼ ਕਹਿੰਦੀ ਆ ਕਿ ਮੋਟਰ ਬੰਦ ਕਰ ਦਿਓ, ਪਰ ਇਹਨਾਂ ਨੂੰ ਤਾਂ ਲੱਗਦਾ ਵੀ ਜਿਵੇਂ ਬਿਜਲੀ ਮੁਫ਼ਤ ਮਿਲੀ ਹੈ ਤਾਂ ਧਰਤੀ ਦਾ ਢਿੱਡ ਪਾੜ ਕੇ ਸਾਹ ਲੈਣਾ।
2: ਮੁਫ਼ਤ ਦੀ ਚੀਜ਼ ਦੀ ਕਦਰ ਨਹੀਂ ਕਰਦੇ ਲੋਕ।
3: ਉਹ ਚੱਲ ਦੀਪਿਆ, ਮੰਨ ਲਿਆ ਵੀ ਪਾਣੀ ਸੁਕਾ ਦਿੰਦੇ ਆ, ਪਰ ਆ ਜਿਹੜੀ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਆਉਂਦੀ ਹੈ, ਉਹਦਾ ਦੱਸ ਕੀ ਕਰੀਏ ਫਿਰ?
0: ਚਾਚਾ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਨਵੀਂ ਐਡਵਾਈਜ਼ਰੀ ਕਹਿੰਦੀ ਹੈ ਕਿ ਪਹਿਲਾਂ ਖੇਤ ਦਾ ਸਰਵੇਖਣ ਕਰੋ, ਇਸ ਨੂੰ ਆਰਥਿਕ ਨੁਕਸਾਨ ਪੱਧਰ ETL ਕਹਿੰਦੇ ਨੇ।
3: ਹੁਣ ਇਹ ETL ਕਿਹੜੀ ਬਲਾ ਦਾ ਨਾਂ ਹੈ ਭਾਈ?
4: ਉਹ ਇਹਦਾ ਮਤਲਬ ਹੈ ਵੀ ਜਿੰਨਾ ਚਿਰ ਕੀੜੇ ਨੁਕਸਾਨ ਕਰਨ ਦੀ ਹੱਦ ਤੱਕ ਨਾ ਪਹੁੰਚਣ, ਉਹਨਾਂ ਚਿਰ ਜ਼ਹਿਰ ਦਾ ਛਿੜਕਾ ਨਹੀਂ ਕਰਨਾ।
0: ਬਿਲਕੁਲ, ਜੇਕਰ 100 ਬੂਟਿਆਂ ਪਿੱਛੇ 10-12 ਪੱਤੇ ਖਰਾਬ ਦਿਸਣ ਜਾਂ 2-3 ਫੀਸਦੀ ਗੋਭ ਦੀਆਂ ਸੁੱਕੀਆਂ ਸਲਾਈਆਂ ਦਿਸਣ ਤਾਂ ਹੀ ਸਪਰੇਅ ਕਰੋ।
3: ਤੇ ਜੇ ਮਿੱਤਰ ਕੀੜੇ ਹੋਣ ਫੇਰ?
0: ਵਾਹ ਚਾਚਾ, ਬਿਲਕੁਲ ਸਹੀ ਨੁਕਤਾ ਫੜਿਆ। ਜਦੋਂ ਤੁਸੀਂ ਅੰਨੇ ਵਾਹ ਕਾਕਟੇਲ ਸਪਰੇਅ ਕਰਦੇ ਹੋ ਤਾਂ ਮੱਕੜੀਆਂ, ਮਿਰਡ ਬੱਗ ਤੇ ਡਰੈਗਨ ਫਲਾਈ, ਭੰਭੀਰੀਆਂ ਵਰਗੇ ਮਿੱਤਰ ਕੀੜੇ ਪਹਿਲਾਂ ਮਰ ਜਾਂਦੇ ਨੇ।
1: ਲੈ ਦੱਸ, ਘਰ ਦੇ ਭੇਤੀ ਨੀ ਲੰਕਾ ਢਾਤੀ, ਮਿੱਤਰ ਕੀੜੇ ਤਾਂ ਕੀੜਿਆਂ ਨੂੰ ਆਪੇ ਖਾਂਦੇ ਸੀ, ਇਹਨਾਂ ਨੇ ਉਹ ਵੀ ਮਾਰਤੇ।
2: ਲੈ ਫਿਰ ਤਾਂ ਦੁਸ਼ਮਣ ਕੀੜਿਆਂ ਦਾ ਰਾਜ ਹੋ ਗਿਆ ਭਾਈ ਖੇਤ ਚ।
4: ਓਏ ਉਹ ਤਾਂ ਹੁੰਦਾ ਹੀ ਆ, ਫਿਰ ਜਦੋਂ ਮਿੱਤਰ ਕੀੜੇ ਮਰ ਜਾਂਦੇ ਆ ਨਾ ਤਾਂ ਪਿੱਛੋਂ ਚਿੱਟੀ ਪਿੱਠ ਵਾਲਾ ਤੇਲਾ ਉਹ ਐਸਾ ਹਮਲਾ ਕਰਦਾ ਹੈ, ਇਹ ਝੋਨਾ ਹੀ ਵਾ ਦਿੰਦਾ ਫਿਰ।
3: ਹਾਏ ਓਏ ਰੱਬਾ, ਉਹ ਤੇਲੇ ਦਾ ਨਾਂ ਨਾ ਲੈ ਭੂਰਿਆ, ਪਿਛਲੇ ਸਾਲ ਯਾਦ ਹੈ ਮੈਨੂੰ, ਪੂਰਾ ਕਿੱਲਾ ਬੈਠ ਗਿਆ ਸੀ ਮੇਰਾ।
0: ਚਾਚਾ ਜੀ, ਤੇਲਾ ਲੱਗਦਾ ਹੀ ਤਾਂ ਹੈ ਜਦੋਂ ਅਸੀਂ ਦੋ ਗਲਤੀਆਂ ਕਰਦੇ ਹਾਂ, ਪਹਿਲੀ ਬੇਲੋੜੀ ਯੂਰੀਆ ਸਿੱਟਣੀ, ਦੂਜੀ ਲਗਾਤਾਰ ਪਾਣੀ ਖੜਾ ਰੱਖਣਾ।
1: ਲੈ ਸੁਣ ਲੋ, ਇਹਦੀ ਯੂਰੀਆ ਦੇ ਤਾਂ ਹਜੇ ਇਹ ਕੱਲ ਵੀ 2 ਗੱਟੇ ਚੱਕੀ ਫਿਰਦਾ ਸੀ।
3: ਓਏ ਉਹ ਤਾਂ ਝੋਨੇ ਦਾ ਰੰਗ ਥੋੜਾ ਫਿੱਕਾ ਪੈ ਗਿਆ ਲੱਗਦਾ ਸੀ ਕਰਤਾਰੋ ਮੈਨੂੰ, ਤਾਂ ਚੱਕੀ ਫਿਰਦਾ ਸੀ, ਉਹੀ ਨਾ ਮਗਰ ਪਈ ਰਿਹਾ ਕਰ ਸਾਰਾ ਦਿਨ ਮੇਰੇ।
0: ਚਾਚਾ ਜੀ, ਅਗਸਤ ਦੇ ਅਖੀਰ ਚ ਯੂਰੀਆ ਪਾਉਣੀ ਜ਼ਹਿਰ ਬਰਾਬਰ ਹੈ, ਬਿਜਾਈ ਦੇ 40-45 ਦਿਨਾਂ ਬਾਅਦ ਯੂਰੀਆ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ।
4: ਓਏ ਅੱਤ ਦਾ ਖਾਦਾ ਵਿਓ ਬਣ ਜਾਂਦਾ ਹੈ, ਪੌਦੇ ਨਰਮ ਹੋ ਜਾਂਦੇ ਆ ਤੇ ਬਿਮਾਰੀ ਸਿੱਧੀ ਅੰਦਰ ਵੜ ਜਾਂਦੀ ਹੈ।
2: ਦੀਪਿਆ ਪੁੱਤ, ਨਰਮੇ ਵਾਲਿਆਂ ਦਾ ਕੀ ਹਾਲ ਹੈ ਮਾਲਵੇ ਚ ਐਤਕੀ?
0: ਤਾਈ ਜੀ, ਨਰਮੇ ਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦਾ ਖਤਰਾ ਮੰਡਰਾ ਰਿਹਾ, ਪਰ ਜਿਹੜੇ ਕਿਸਾਨ ਰੋਜ਼ਾਨਾ ਫੁੱਲ ਟੋਡੀਆਂ ਦਾ ਨਿਰੀਖਣ ਕਰ ਰਹੇ ਨੇ ਨਾ, ਉਹ ਬਚੇ ਹੋਏ ਨੇ।
3: ਨਰਮੇ ਵਾਲਿਆਂ ਨੂੰ ਤਾਂ ਫਿਰ ਫੈਰੋਮੋਨ ਟ੍ਰੈਪ ਲਾਉਣੇ ਚਾਹੀਦੇ ਨੇ ਨਾ ਦੀਪਿਆ?
0: ਸ਼ਾਬਾਸ਼ ਚਾਚਾ ਜੀ, ਪ੍ਰਤੀ ਏਕੜ 4-8 ਟ੍ਰੈਪ ਲਾਓ, ਜੇਕਰ ਲਗਾਤਾਰ 3-3 ਦਿਨ 8 ਨਰ ਪਤੰਗੇ ਪ੍ਰਤੀ ਟ੍ਰੈਪ ਆਉਣ ਤਾਂ ਹੀ ਸਿਫਾਰਸ਼ ਕੀਤੀ ਸਪਰੇਅ ਕਰੋ।
1: ਦੇਖਿਆ, ਜੇ ਦਿਮਾਗ ਵਰਤੋ ਤਾਂ ਸਭ ਪਤਾ ਹੈ ਤੁਹਾਨੂੰ, ਪਰ ਖਰਚਾ ਕਰਨ ਵੇਲੇ ਪਤਾ ਨੀ ਕਿਹੜਾ ਭੂਤ ਚਿੰਬੜ ਜਾਂਦਾ।
3: ਉਹ ਭੂਤ ਨੀ ਚਿੰਬੜਦਾ ਕਰਤਾਰੋ, ਤੂੰ ਨਾਲ ਚੱਲ ਕੇ ਵੇਖੀ, ਜਦੋਂ ਸ਼ਹਿਰ ਵਾਲਾ ਦੁਕਾਨਦਾਰ ਨਾ ਪਿਆ ਕੇ ਮਿੱਠੀ ਚਾਹ ਤੇ ਕੋਲ ਬੈਠ ਕੇ ਮਾਰਦਾ ਗੱਲਾਂ, ਬੰਦਾ ਫਿਰ ਮੁੜ ਕੇ ਉੱਠ ਨਹੀਂ ਸਕਦਾ ਉਹਦੀ ਗੱਲ ਮੰਨੇ ਬਿਨਾ।
4: ਓਏ ਓਏ, ਮਿੱਠੀ ਛੁਰੀ ਨਾਲ ਗਲਾ ਕੱਟਣਾ ਕਹਿੰਦੇ ਆ ਉਹਨੂੰ, ਉਹ ਤਾਂ ਆਪਣਾ ਕਮਿਸ਼ਨ ਬਣਾਉਂਦਾ ਯਾਰ।
0: ਬਿਲਕੁਲ ਤਾਇਆ ਜੀ, ਉਹ ਕਿਸਾਨਾਂ ਨੂੰ ਅਣ ਅਧਿਕਾਰਿਤ PGR ਤੇ ਬਾਇਓ ਸਟੀਮੂਲੈਂਟ ਵੇਚ ਦਿੰਦੇ ਨੇ, ਜਿਨ੍ਹਾਂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਈ ਸਿਫਾਰਿਸ਼ ਨਹੀਂ ਕਰਦੀ।
3: ਲੈ ਮੈਨੂੰ ਕਹਿੰਦਾ ਇਹਦੇ ਨਾਲ ਦਾਣੇ ਮੋਤੀਆਂ ਵਰਗੇ ਚਮਕਣਗੇ ਬਈ।
1: ਹਾਂ, ਦਾਣੇ ਚਮਕਣ ਨਾ ਚਮਕਣ, ਪਰ ਤੁਹਾਡੀ ਜੇਬ ਜ਼ਰੂਰ ਸਾਫ਼ ਹੋਗੀ। ਘਰ ਚ ਨੀ ਦਾਣੇ, ਅੰਮਾ ਚੱਲੀ ਪੁਨਾਣੇ।
2: ਕਰਤਾਰੋ ਭੈਣੇ, ਤੇਰੀਆਂ ਕਹਾਵਤਾਂ ਜਮਾਂ ਢੁਕਵੀਆਂ ਹੁੰਦੀਆਂ ਨੇ।
4: ਉਹ ਦੀਪਿਆ, ਹੁਣ ਇਹ ਦੱਸ ਵੀ ਜੇ ਵਾਕਈ ਝੋਨੇ ਚ ਸੀਥ ਬਲਾਈਟ ਜਾਂ ਕੋਈ ਉੱਲੀ ਦਿਖੇ ਤਾਂ ਸਹੀ ਤਰੀਕਾ ਕੀ ਹੈ?
0: ਤਾਇਆ ਜੀ, ਸਭ ਤੋਂ ਪਹਿਲਾਂ ਖੇਤ ਚੋ ਪਾਣੀ ਕੱਢ ਕੇ ਜ਼ਮੀਨ ਨੂੰ ਹਵਾ ਲਵਾਓ, ਤਰ ਵੱਤਰ ਹਾਲਤ ਵਿੱਚ ਰੱਖੋ, ਪਾਣੀ ਖੜਾ ਨਾ ਕਰੋ।
3: ਅੱਛਾ, ਹਵਾ ਲੱਗਣ ਨਾਲ ਉੱਲੀ ਮਰਦੀ ਹੈ?
0: ਬਿਲਕੁਲ, ਧੁੱਪ ਤੇ ਹਵਾ ਨਾਲ ਨਮੀ ਘਟਦੀ ਹੈ। ਜੇ ਬਿਮਾਰੀ ਜ਼ਿਆਦਾ ਹੋਵੇ ਤਾਂ PAU ਵੱਲੋਂ ਸਿਫਾਰਿਸ਼ ਕੀਤੀ ਫੰਗੀਸਾਈਡ ਜਿਵੇਂ ਐਮੀਸਟਾਰ ਟੌਪ ਜਾਂ ਟਿਲਟ ਜਾਂ ਪਲਸਰ ਦਾ 200 ਲੀਟਰ ਪਾਣੀ ਚ ਘੋਲ ਕਰਕੇ ਬੂਟਿਆਂ ਦੇ ਮੁੱਢਾਂ ਵੱਲ ਸਪਰੇਅ ਕਰੋ।
3: ਮੁੱਢਾਂ ਵੱਲ? ਮੈਂ ਤਾਂ ਹਰ ਦੀਪਿਆ ਉੱਤੇ ਉੱਤੇ ਛਿੜਕ ਕੇ ਲੰਘ ਜਾਂਦਾ ਹੁੰਦਾ।
4: ਜਦੋਂ ਸਿਰ ਦੁਖੇ ਅਖੇ ਗੋਡੇ ਬੰਨ ਲਓ, ਉਹ ਜਦੋਂ ਉੱਲੀ ਮੁੱਢਾਂ ਚ ਲੱਗੀ ਹੈ ਤਾਂ ਤੂੰ ਪੱਤਿਆਂ ਤੇ ਛਿੜਕਾ ਕਿਉਂ ਕਰੀ ਜਾਂਦਾ, ਅਸਰ ਕਿਵੇਂ ਹੋਊ ਯਾਰ ਉਹਦਾ?
1: ਵਾਹ ਓਏ ਮੇਰੇ ਖੇਤੀ ਦੇ ਵਿਗਿਆਨੀਓ, ਇਹੋ ਜਿਹਾ ਤਾਂ ਤੁਹਾਡਾ ਹਿਸਾਬ ਕਿਤਾਬ ਹੈ।
0: ਸਪਰੇਅ ਹਮੇਸ਼ਾ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਨਾਲ ਕਰੋ ਤਾਂ ਜੋ ਦਵਾਈ ਮੁੱਢਾਂ ਤੱਕ ਜਾਵੇ।
2: ਤੇ ਭਾਈ ਪਾਣੀ ਕਿੰਨਾ ਕੁ ਵਰਤਣਾ ਚਾਹੀਦਾ ਪੁੱਤ? ਕਈ ਤਾਂ 2-2 ਢੋਲੀਆਂ ਮਾਰ ਕੇ ਵਿਹਲੇ ਹੋ ਜਾਂਦੇ ਨੇ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਹੁਣੇ ਤੁਸੀਂ ਸੁਣ ਰਹੇ ਸੀ ਹਫ਼ਤਾਵਾਰੀ ਸਿਲਸਿਲਾ ਖੁੰਡ ਚਰਚਾ ਭਾਗ 393, ਜਿਸ ਦਾ ਵਿਸ਼ਾ ਸੀ ਝੋਨੇ ਵਿੱਚ ਬੇਲੋੜੀ ਯੂਰੀਆ ਤੇ ਕੀਟਨਾਸ਼ਕ। ਭਾਗ ਲੈਣ ਵਾਲੇ ਕਲਾਕਾਰ ਸਨ, ਮੁਖਤਿਆਰ ਦਾ ਕਿਰਦਾਰ ਨਿਭਾ ਰਹੇ ਸਨ ਮਨਪ੍ਰੀਤ ਸਿੰਘ ਕੋਟਲੀ, ਕਰਤਾਰੋ ਦਾ ਕਿਰਦਾਰ ਵਿੱਚ ਸੀ ਮਨਪ੍ਰੀਤ ਕੌਰ, ਨਾਜ਼ਰੇ ਦੇ ਰੂਪ ਵਿੱਚ ਸੀ ਰਾਜਪਾਲ ਕੌਰ ਪਰੀ ਤੇ ਦੀਪੇ ਦਾ ਰੋਲ ਅਦਾ ਕਰ ਰਹੇ ਸਨ ਅੰਮ੍ਰਿਤ, ਆਲੇਖ ਮਨਦੀਪ ਸਿੰਘ ਕੋਟਲੀ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।

ਜੀ ਆਓ ਕਿਸਾਨ ਵੀਰੋ, ਹੁਣ ਆਪਾਂ ਥੋੜੀ ਜਾਣਕਾਰੀ ਦਿੰਦੇ ਹਾਂ ਜਾਂ ਗੱਲਬਾਤ ਕਰਦੇ ਹਾਂ ਨਰਮੇ ਬਾਰੇ। ਨਰਮਾ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਰੇਸ਼ੇਦਾਰ ਫਸਲਾਂ ਵਿੱਚੋਂ ਇੱਕ ਹੈ। ਇਹ ਭਾਰਤ ਦੀ ਇੱਕ ਮੁੱਖ ਨਕਦੀ ਫਸਲ ਹੈ। ਪੰਜਾਬ ਵਿੱਚ ਇਸ ਦੀ ਕਾਸ਼ਤ ਮੁੱਖ ਤੌਰ ਤੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ਰਸਾਇਣਕ ਖਾਦਾਂ ਦੀ ਜ਼ਿਆਦਾਤਰ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਘਟਾਉਣ ਅਤੇ ਫਸਲਾਂ ਵਿੱਚ ਪੋਸ਼ਕ ਤੱਤਾਂ ਦੀ ਉਪਯੋਗਤਾ ਨੂੰ ਵਧਾਉਣ ਲਈ ਜੀਵਾਣੂ ਖਾਦ ਇੱਕ ਟਿਕਾਊ ਅਤੇ ਵਾਤਾਵਰਨ ਪੱਖੀ ਤਰੀਕਾ ਹੈ। ਜੀਵਾਣੂ ਖਾਦਾਂ ਵਪਾਰਕ ਤੌਰ ਤੇ ਠੋਸ ਅਤੇ ਤਰਲ ਕਿਸਮਾਂ ਵਿੱਚ ਉਪਲਬਧ ਹਨ, ਪਰੰਤੂ ਠੋਸ ਜੀਵਾਣੂ ਖਾਦਾਂ ਨੂੰ ਜ਼ਿਆਦਾ ਸਮੇਂ ਤੱਕ ਰੱਖਿਆ ਨਹੀਂ ਜਾ ਸਕਦਾ ਅਤੇ ਛੇਤੀ ਖਰਾਬ ਹੋ ਜਾਂਦੀਆਂ ਹਨ। ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤਰਲ ਜੀਵਾਣੂ ਖਾਦਾਂ ਇੱਕ ਵਧੀਆ ਵਿਕਲਪ ਹਨ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਨਰਮੇ ਦਾ ਝਾੜ ਵਧਾਉਣ ਲਈ ਇੱਕ ਤਰਲ ਜੀਵਾਣੂ ਖਾਦ ਨੂੰ ਬਣਾਇਆ ਗਿਆ ਹੈ। ਤਿਆਰ ਕੀਤੀ ਤਰਲ ਜੀਵਾਣੂ ਖਾਦ ਦੀ ਮਿਆਦ 180 ਦਿਨ ਤੱਕ ਦੀ ਹੈ। ਹੁਣ ਗੱਲ ਕਰਦੇ ਹਾਂ ਵਰਤੋਂ ਦੀ ਵਿਧੀ ਦੀ ਜੀ। ਸਭ ਤੋਂ ਪਹਿਲਾਂ 100 ਮਿਲੀਲੀਟਰ ਤਰਲ ਜੀਵਾਣੂ ਖਾਦ ਨੂੰ 125 ਤੋਂ 150 ਮਿਲੀਲੀਟਰ ਪਾਣੀ ਵਿੱਚ ਪਾ ਕੇ ਇੱਕ ਘੋਲ ਤਿਆਰ ਕਰੋ। ਇਸ ਘੋਲ ਵਿੱਚ 1 ਏਕੜ ਦੇ ਨਰਮੇ ਦੇ ਬੀਜ ਪਾਓ ਅਤੇ 2 ਘੰਟਿਆਂ ਵਾਸਤੇ ਰੱਖ ਦਿਓ। ਇਸ ਤੋਂ ਬਾਅਦ ਉਪਰੋਕਤ ਸੋਧੇ ਹੋਏ ਬੀਜਾਂ ਨੂੰ 30 ਮਿੰਟ ਲਈ ਛਾਵੇਂ ਸੁਕਾਓ ਅਤੇ ਫਿਰ ਬਿਜਾਈ ਕਰੋ।

ਕਿਉਂਕਿ ਇਸ ਦੇ ਨਾਲ ਜੀਵਤ ਵਿਜੀਵਤ ਮੌਜੂਦ ਜੀਵਤ ਬੈਕਟੀਰੀਆ ਨਸ਼ਟ ਹੋ ਸਕਦੇ ਹਨ। ਆਓ ਕਿਸਾਨ ਵੀਰੋ, ਤੁਹਾਨੂੰ ਦੇ ਦਈਏ ਹੁਣ ਕੁਝ ਮੌਸਮ ਦੀ ਜਾਣਕਾਰੀ। ਜੀ, IMD ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 4-5 ਦਿਨ ਬੱਦਲਵਾਈ ਬਣੇ ਰਹਿਣ ਅਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 37 ਤੋਂ 39 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 25 ਤੋਂ 75 % ਅਤੇ ਹਵਾ ਦੀ ਗਤੀ 5 ਤੋਂ 14 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।

ਕੱਲ ਯਾਨੀ ਕਿ ਮਿਤੀ 27 ਅਗਸਤ ਨੂੰ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 37 ਡਿਗਰੀ ਸੈਲਸੀਅਸ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 25 ਤੋਂ 75 ਪ੍ਰਤੀਸ਼ਤ ਅਤੇ ਹਵਾ ਦੀ ਗਤੀ 6 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਤੋਂ ਇਲਾਵਾ ਮੌਸਮ ਨੂੰ ਲੈ ਕੇ ਹੋਰ ਕੋਈ ਚੇਤਾਵਨੀ ਨਹੀਂ ਹੈ ਤੇ ਕਿਸਾਨ ਵੀਰਾਂ ਉੱਤੇ ਵੀ ਸੰਭਾਵਿਤ ਪ੍ਰਭਾਵ ਇਸਦਾ ਕੋਈ ਨਹੀਂ ਹੈ। ਇੱਕ ਸਧਾਰਨ ਸਲਾਹ ਅਨੁਸਾਰ ਕਿਸਾਨਾਂ ਨੂੰ ਸਿੰਚਾਈ ਅਤੇ ਛਿੜਕਾਵ ਦੇ ਕਾਰਜਾਂ ਦੌਰਾਨ ਸਾਵਧਾਨ ਰਹਿਣ ਲਈ ਸਲਾਹ ਦਿੱਤੀ ਜਾਂਦੀ ਹੈ ਤੇ ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਵਾਈ ਰਹਿਣ ਅਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੀ ਕਿਸਾਨ ਵੀਰੋ ਤੇ ਕਿਸਾਨ ਭੈਣੋ, ਇਹ ਸੀ ਅੱਜ ਦੇ ਮੌਸਮ ਦੀ ਜਾਣਕਾਰੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੁੰਡ ਚਰਚਾ, ਜਿਸ ਤਹਿਤ ਵਿਸ਼ਾ ਸੀ ਝੋਨੇ ਵਿੱਚ ਬੇਲੋੜੀ ਯੂਰੀਆ ਅਤੇ ਕੀਟਨਾਸ਼ਕ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:31 ਤੇ 12 ਸਕਿੰਟ ਦਾ। ਹੁਣ ਪੇਸ਼ ਕਰਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਅੱਖਰ ਬੋਲਦੇ ਨੇ, ਜਿਸ ਤਹਿਤ ਵਿਸ਼ਾ ਰਹੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਵਾਚਕ ਸੁਖਜੀਤ ਕੌਰ ਅਤੇ ਬਲਜੀਤ ਸ਼ਰਮਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਕਾ ਸੁਖਜੀਤ ਕੌਰ। ਪ੍ਰੋਗਰਾਮ ਅੱਖਰ ਬੋਲਦੇ ਨੇ ਸੁਣਨ ਤੋਂ ਪਹਿਲਾਂ ਆਓ ਸੁਣਦੇ ਹਾਂ ਕੁਝ ਸੰਦੇਸ਼।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ

0: ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।
1: ਯਾ ਬਾਬਾ ਤੇਰੀ ਦੇਵਾ ਕੜਾਹੀ ਪੰਜੇ ਪੀਰ ਮਨਾਵਾ।
0: ਆਕਾਸ਼ਵਾਣੀ ਐਫ

ਆਕਾਸ਼ਵਾਣੀ ਦੇ ਸੂਝਵਾਨ ਨੇ ਸਰੋਤਿਓ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਅੱਖਰ ਬੋਲਦੇ ਨੇ। ਜੀ ਹਾਂ ਦੋਸਤੋ, ਅੱਜ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਸੁਖਜੀਤ ਕੌਰ ਸੁਖਨ ਜੀ ਬਹੁਤ ਹੀ ਵਧੀਆ ਵਿਸ਼ਾ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ। ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ।

ਦੋਸਤੋ, ਚੰਗਿਆਂ ਦੀ ਸੰਗਤ ਵਿੱਚ ਅਸੀਂ ਛੋਟੇ ਹੋਣ ਦੇ ਬਾਵਜੂਦ ਵੱਡੇ ਵੱਡੇ ਚੰਗੇ ਚੰਗੇ ਸੁਪਨੇ ਵੇਖਣ ਲੱਗ ਪੈਂਦੇ ਹਾਂ। ਜਿਹੜੇ ਚੰਗੇ ਹੁੰਦੇ ਨੇ ਉਹਨਾਂ ਕੋਲ ਸਭ ਕੁਝ ਨਹੀਂ ਹੁੰਦਾ, ਤੇ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਏ ਉਹ ਅਕਸਰ ਚੰਗੇ ਨਹੀਂ ਹੁੰਦੇ। ਚੰਗਿਆਂ ਕੋਲ ਜੋ ਕੁਝ ਹੁੰਦਾ ਏ ਉਹਨਾਂ ਕੋਲ ਉਸੇ ਨਾਲ ਪ੍ਰਸੰਨ ਹੋਣ ਦਾ ਹੁਨਰ ਹੁੰਦਾ ਏ। ਚੰਗਿਆਂ ਦੀ ਸੰਗਤ ਵਿੱਚ ਅਸੀਂ ਨਿਰਸਵਾਰਥ ਹੋ ਜਾਂਦੇ ਹਾਂ ਅਤੇ ਸਾਡੇ ਅਨੇਕਾਂ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ। ਹਮਦਰਦੀ, ਦਇਆ ਅਜਿਹੇ ਗੁਣ ਸਾਨੂੰ ਦੂਜਿਆਂ ਦੇ ਸੰਪਰਕ ਵਿੱਚ ਲਿਆ ਕੇ ਅਮੀਰ, ਵਿਸ਼ਾਲ ਅਤੇ ਖੁਸ਼ਹਾਲ ਬਣਾ ਦਿੰਦੇ ਨੇ। ਦੋਸਤੋ,

ਮੁਹੱਬਤ ਇਸ ਲਈ ਯਾਦ ਰਹਿੰਦੀ ਹੈ ਕਿਉਂਕਿ ਇਹੋ ਜਿਹਾ ਚੰਗਾ ਵਕਤ ਜੀਵਨ ਵਿੱਚ ਫਿਰ ਨਹੀਂ ਆਉਂਦਾ। ਅਸੀਂ ਜਾਣਦੇ ਹੁੰਦੇ ਹਾਂ ਕਿ ਹਰ ਕੋਈ ਅਧੂਰਾ ਏ, ਪਰ ਪਿਆਰ ਸਾਨੂੰ ਇਸ ਕਰਕੇ ਚੰਗਾ ਲੱਗਦਾ ਏ ਕਿਉਂਕਿ ਜਿਹੜਾ ਸਾਨੂੰ ਚੰਗਾ ਅਤੇ ਪਿਆਰਾ ਲੱਗਦਾ ਏ ਉਹ ਸਾਨੂੰ ਸੰਪੂਰਨ ਵਿਖਾਈ ਦੇਣ ਲੱਗ ਪੈਂਦਾ ਏ। ਪਿਆਰ ਵਿੱਚ ਦੋਸਤੋ ਅਸੀਂ ਐਵੇਂ ਵਿਚਰਦੇ ਹਾਂ ਜਿਵੇਂ ਪਿਆਰ ਨੇ ਸਾਡੇ 'ਤੇ ਕੋਈ ਜਾਦੂ ਟੂਣਾ ਕਰ ਦਿੱਤਾ ਹੋਵੇ।

ਪਿਆਰ ਅਤੇ ਜਾਦੂ ਵਿੱਚ ਕਈ ਸਾਂਝਾਂ ਨੇ। ਸਾਡੇ ਉੱਤੇ ਜਾਦੂ ਹੋਣ ਕਾਰਨ ਆਪਣੇ ਪਿਆਰੇ ਨੂੰ ਅਸੀਂ ਦਿਲ ਦੀਆਂ ਅੱਖਾਂ ਨਾਲ ਵੇਖਦੇ ਹਾਂ ਅਤੇ ਆਪਣੇ ਗਗਨ ਦਾ ਚੰਨ ਲਾ ਕੇ ਉਸ ਨੂੰ ਦੇ ਦਿੰਦੇ ਹਾਂ। ਇਵੇਂ ਉਹ ਸਾਨੂੰ ਚੰਨ ਵਰਗਾ ਤੇ ਚੰਨ ਉਸ ਵਰਗਾ ਵਿਖਾਈ ਦੇਣ ਲੱਗ ਪੈਂਦਾ ਏ।

ਦਿਲ ਕਰਦਾ ਏ ਉਸੇ ਦੀਆਂ ਗੱਲਾਂ ਕਰਦੇ ਰਹੀਏ ਤੇ ਉਸ ਨਾਲ ਗੱਲਾਂ ਕਰਦੇ ਰਹੀਏ। ਚੰਗਿਆਂ ਦੀ ਨਿਸ਼ਾਨੀ ਇਹ ਹੁੰਦੀ ਹੈ ਦੋਸਤੋ ਕਿ ਲੋਕ ਉਹਨਾਂ ਦੀਆਂ ਗੱਲਾਂ ਕਰਕੇ ਆਪਣੇ ਚੰਗੇ ਹੋਣ ਦਾ ਪ੍ਰਮਾਣ ਦਿੰਦੇ ਨੇ ਅਤੇ ਚੰਗੇ ਨੂੰ ਹੋਰ ਚੰਗਾ ਸਿੱਧ ਕਰਨ ਲਈ ਲੋਕ ਆਪਣੀ ਕਲਪਨਾ ਨਾਲ ਅਨੇਕਾਂ ਚੰਗੀਆਂ ਕਹਾਣੀਆਂ ਉਹਨਾਂ ਨਾਲ ਆਪ ਜੋੜ ਲੈਂਦੇ ਨੇ। ਅਸੀਂ ਦੂਜਿਆਂ ਦੀਆਂ ਚੰਗਿਆਈਆਂ ਨਾਲ ਆਪਣੇ ਚੰਗੇਪਣ ਨੂੰ ਮਾਪਦੇ ਹਾਂ। ਜਿਸ ਤਰ੍ਹਾਂ ਧੀ ਸਹੁਰੇ ਘਰ ਨਾਲ ਆਪਣੇ ਪੇਕੇ ਘਰ ਨੂੰ ਮਾਪਦੀ ਹੈ, ਜਿਸ ਤਰ੍ਹਾਂ ਅਸੀਂ ਬਚਪਨ ਨੂੰ ਜਵਾਨੀ ਨਾਲ ਤੇ ਜਵਾਨੀ ਨੂੰ ਬੁਢਾਪੇ ਨਾਲ ਮਾਪਦੇ ਹਾਂ। ਪੇਕੇ ਵਿਆਹ ਤੋਂ ਮਗਰੋਂ ਹੀ ਯਾਦ ਆਉਂਦੇ ਨੇ। ਭਰਾ ਨੂੰ ਭੈਣ ਦਾ ਚੰਗਾਪਣ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਸਹੁਰੇ ਘਰ ਜਾ ਚੁੱਕੀ ਹੁੰਦੀ ਹੈ।

ਪਿਤਾ ਵਿਆਹੀ ਧੀ ਨੂੰ ਐਵੇਂ ਵੇਖਦਾ ਏ ਜਿਵੇਂ ਉਸਦੇ ਸਭ ਤੋਂ ਮਹਿੰਗੇ ਗਹਿਣੇ ਨੂੰ ਕਿਸੇ ਹੋਰ ਨੇ ਪਹਿਨਿਆ ਹੋਵੇ। ਵਿਆਹ ਉਪਰੰਤ ਰਿਸ਼ਤੇ ਸਤਿਕਾਰਯੋਗ ਹੋ ਜਾਂਦੇ ਨੇ ਅਤੇ ਰਿਸ਼ਤਿਆਂ ਵਿਚਲਾ ਨਿੱਘ ਰਿਸ਼ਤਿਆਂ ਨੂੰ ਗੂੜਾ ਕਰ ਦਿੰਦਾ ਏ। ਜਿਉਂ ਜਿਉਂ ਕੋਈ ਰਿਸ਼ਤਾ ਗੂੜਾ ਹੁੰਦਾ ਜਾਂਦਾ ਏ ਤਿਉਂ ਤਿਉਂ ਰਿਸ਼ਤੇ ਦੀਆਂ ਨਵੀਆਂ ਪਰਤਾਂ ਅਤੇ ਰੰਗ ਉੱਗੜਦੇ ਨੇ। ਜਿੱਥੇ ਪਿਆਰ ਅਤੇ ਪ੍ਰੇਰਣਾ ਹੁੰਦੀ ਹੈ, ਜਿੱਥੇ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਹੁੰਦੀ ਹੈ, ਉੱਥੇ ਗਲਤੀਆਂ ਨਹੀਂ ਹੁੰਦੀਆਂ ਅਤੇ ਜੇ ਹੋਣ ਵੀ ਤਾਂ ਵੀ ਖਿੜੇ ਮੱਥੇ ਮਾਫ ਕੀਤੀਆਂ ਜਾਂਦੀਆਂ ਨੇ। ਜਿੱਥੇ ਰਿਸ਼ਤਿਆਂ ਵਿੱਚ ਨਿੱਘ ਹੁੰਦਾ ਏ, ਉੱਥੇ ਸਭ ਕੁਝ ਵੰਡਿਆ ਜਾਂਦਾ ਏ। ਵੰਡੀਆਂ ਹੋਈਆਂ ਜ਼ਿੰਮੇਵਾਰੀਆਂ ਖੁਸ਼ੀਆਂ ਅਤੇ ਖੁਸ਼ਹਾਲੀਆਂ ਨਾਲ ਸਾਂਝੀਆਂ ਕਦਰਾਂ ਕੀਮਤਾਂ ਉਪਜਦੀਆਂ ਨੇ।

ਚੰਗਿਆਂ ਵਿੱਚ ਪਿਆਰ, ਬਰਕਤ ਅਤੇ ਖਿਮਾ ਹੁੰਦੀ ਹੈ। ਜਿਹੜੇ ਖਿਮਾ ਕਰਨ ਦੀ ਖੁਸ਼ੀ ਨਹੀਂ ਮਾਣਦੇ, ਉਹ ਆਪਣੀ ਸਥਿਤੀ ਦੀ ਕਠੋਰਤਾ ਅਤੇ ਕਰੂਪਤਾ ਨੂੰ ਉਦੋਂ ਸਮਝਦੇ ਨੇ ਜਦੋਂ ਉਹ ਮਾਫ਼ ਕੀਤਾ ਜਾਣਾ ਚਾਹੁਣਗੇ, ਪਰ ਮਾਫ਼ ਨਹੀਂ ਕੀਤੇ ਜਾਣਗੇ। ਮਾਫ਼ ਕਰਨਾ ਚੰਗੇ, ਬਹਾਦਰ, ਲਾਇਕ ਅਤੇ ਸੁਤੰਤਰ ਵਿਅਕਤੀ ਦਾ ਗੁਣ ਹੁੰਦਾ ਹੈ, ਜਦੋਂ ਕਿ ਨਲਾਇਕ, ਭੈੜੇ ਅਤੇ ਡਰਪੋਕ ਵਿਅਕਤੀ ਨਿੰਦਾ, ਗੁੱਸਾ ਅਤੇ ਹਿੰਸਾ ਪ੍ਰਗਟਾਉਂਦੇ ਨੇ। ਕਿਸੇ ਨੂੰ ਚੰਗਾ ਕਹਿ ਕੇ ਅਸੀਂ ਉਸ ਵਿੱਚ ਵਿਸ਼ਵਾਸ ਅਤੇ ਭਰੋਸਾ ਪ੍ਰਗਟਾਉਂਦੇ ਹਾਂ, ਤੇ ਅਜਿਹਾ ਵਿਅਕਤੀ ਚੰਗੀ ਕਾਰਗੁਜ਼ਾਰੀ ਨਾਲ ਆਪਣੇ ਚੰਗੇ ਹੋਣ ਦਾ ਸਬੂਤ ਦਿੰਦਾ ਹੈ। ਜਿਸ ਤਰ੍ਹਾਂ ਰੁੱਖਾਂ ਨਾਲ ਰਾਹ ਰੌਣਕ ਵਾਲੇ ਹੋ ਜਾਂਦੇ ਨੇ, ਉਵੇਂ ਹੀ ਚੰਗਿਆਂ ਨਾਲ ਰਲ ਕੇ ਕੀਤੇ ਕੰਮ ਸੌਖੇ ਹੋ ਜਾਂਦੇ ਨੇ।

ਚੰਗਾ ਰਿਸ਼ਤਾ ਉਹ ਹੁੰਦਾ ਏ ਜਿਸ ਵਿੱਚ ਦੋਵੇਂ ਧਿਰਾਂ ਉੱਨਤ ਅਤੇ ਖੁਸ਼ਹਾਲ ਹੁੰਦੀਆਂ ਨੇ। ਚੰਗੀਆਂ ਆਦਤਾਂ ਵਾਲੇ ਲੋਕ ਸਹਿਜੇ ਹੀ ਸਭ ਕੁਝ ਠੀਕ ਕਰੀ ਜਾਂਦੇ ਨੇ। ਚੰਗਿਆਂ ਦੀ ਸਾਰੇ ਸੰਸਾਰ ਨਾਲ ਸਾਂਝ ਹੁੰਦੀ ਹੈ, ਜਦੋਂ ਕਿ ਭੈੜਿਆਂ ਦਾ ਘੇਰਾ ਤੰਗ ਹੁੰਦਾ ਏ ਤੇ ਘੇਰਾ ਤੰਗ ਹੋਣ ਕਰਕੇ ਉਹ ਭੈੜੇ ਹੁੰਦੇ ਨੇ। ਜਿਹੜੇ ਸਾਨੂੰ ਚੰਗੇ ਅਤੇ ਪਿਆਰੇ ਲੱਗਦੇ ਨੇ ਦੋਸਤੋ, ਉਹਨਾਂ ਸਾਹਮਣੇ ਸਾਡੀ ਵੱਡੇ ਬਣਨ ਦੀ ਇੱਛਾ ਨਹੀਂ ਹੁੰਦੀ, ਚੰਗੇ ਬਣਨ ਦੀ ਰੀਝ ਹੁੰਦੀ ਹੈ। ਜਿਨ੍ਹਾਂ ਨੂੰ ਅਸੀਂ ਚੰਗੇ ਲੱਗਣਾ ਚਾਹੁੰਦੇ ਹਾਂ ਉਹਨਾਂ ਨੂੰ ਅਸੀਂ ਧਿਆਨ ਨਾਲ ਸੁਣਦੇ ਹਾਂ। ਠੀਕ ਹੋਣਾ ਚੰਗੀ ਗੱਲ ਹੈ, ਪਰ ਠੀਕ ਹੋਣ ਤੇ ਪ੍ਰਮਾਣ ਵਜੋਂ ਕੁਝ ਚੰਗਾ ਅਤੇ ਔਖਾ ਕਰਕੇ ਵੀ ਵਿਖਾਉਣਾ ਪਵੇਗਾ। ਵਿਸ਼ਵ ਸੁੰਦਰੀ ਚੁਣੇ ਜਾਣ ਉਪਰੰਤ ਭਾਰਤ ਦੀ ਸੁਸ਼ਮਿਤਾ ਸੈਨ ਨੇ 24 ਸਾਲ ਦੀ ਉਮਰ ਵਿੱਚ ਇੱਕ ਨੀ ਆਸਰੀ ਲੜਕੀ ਜਦੋਂ ਗੋਦ ਲਈ ਤਾਂ ਮਿੱਤਰਾਂ ਨੇ ਰੋਕਿਆ। ਰਿਸ਼ਤੇਦਾਰਾਂ ਨੇ ਕਿਹਾ ਪਾਗਲ ਹੋ ਗਈ ਹੈ। ਸਹੇਲੀਆਂ ਨੇ ਕਿਹਾ ਤੇਰਾ ਵਿਆਹ ਨਹੀਂ ਹੋਣਾ, ਕੌਣ ਕਰੇਗਾ ਵਿਆਹ ਤੇਰੇ ਨਾਲ। ਜੱਜ ਨੇ ਗੋਦ ਲੈਣ ਦੀ ਕਾਨੂੰਨੀ ਆਗਿਆ ਦੇਣ ਤੋਂ ਪਹਿਲਾਂ ਉਸ ਦੇ ਪਿਤਾ ਨੂੰ ਪੁੱਛਿਆ, ਤੁਹਾਨੂੰ ਆਪਣੀ ਧੀ ਦੇ ਇਸ ਫੈਸਲੇ ਦੀ ਕੋਈ ਚਿੰਤਾ ਨਹੀਂ? ਪਿਤਾ ਨੇ ਆਖਿਆ, ਮੇਰੀ ਧੀ ਦੇ ਇਸ ਨਿਰਣੇ ਨਾਲ ਮੇਰੀ ਚਿੰਤਾ ਦੂਰ ਹੋ ਗਈ ਹੈ, ਕਿਉਂਕਿ ਇਸ ਹਾਲਤ ਵਿੱਚ ਹੁਣ ਚੰਗਾ ਬੰਦਾ ਹੀ ਮੇਰੀ ਧੀ ਨਾਲ ਵਿਆਹ ਕਰਨ ਬਾਰੇ ਸੋਚੇਗਾ, ਭੈੜੇ ਦੂਰ ਹੀ ਰਹਿਣਗੇ।

ਇਸੇ ਤਰ੍ਹਾਂ ਹੀ ਸਿਕੰਦਰ ਦੇ ਪ੍ਰਸ਼ਨ ਦਾ ਚੰਗੀ ਬਹਾਦਰੀ ਨਾਲ ਉੱਤਰ ਦੇ ਕੇ ਪੋਰਸ ਨੇ ਸਿਕੰਦਰ ਨੂੰ ਇੱਕ ਬਾਦਸ਼ਾਹ ਵਾਂਗ ਵਿਹਾਰ ਕਰਨ ਦਾ ਅਵਸਰ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਮੁਨਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸੀ, ਪਰ ਮੁਨਸ਼ਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸੀ ਕਰਦਾ। ਮਹਾਰਾਜੇ ਨੂੰ ਪਤਾ ਲੱਗਿਆ ਕਿ ਉਸ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਨਹੀਂ ਸੀ। ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ ਉਸ ਦੇ ਘਰ ਗਿਆ। ਮਹਾਰਾਜਾ ਆਪ ਆਵਾਜ਼ਾਂ ਮਾਰਦਾ ਰਿਹਾ, ਪਰ ਮੁਨਸ਼ਾ ਸਿੰਘ ਨੇ ਬੂਹਾ ਨਹੀਂ ਸੀ ਖੋਲਿਆ। ਦੋਸਤੋ, ਸੰਨ 1932 ਦੀਆਂ ਓਲੰਪਿਕ ਖੇਡਾਂ ਵਿੱਚ 3000 ਮੀਟਰ ਦੀ ਦੌੜ ਵਿੱਚ ਪ੍ਰਬੰਧਕਾਂ ਨੇ ਗਲਤੀ ਨਾਲ ਸਟੇਡੀਅਮ ਦਾ ਇੱਕ ਗੇੜਾ ਵੱਧ ਦੌੜ ਲਗਵਾ ਦਿੱਤੀ। ਪਤਾ ਲੱਗਣ ਉੱਤੇ ਵੀ ਠੀਕ ਗੇੜਿਆਂ ਵਿੱਚ ਅੱਵਲ ਆਉਣ ਵਾਲੇ ਦੌੜਾਕ ਨੇ ਵਾਧੂ ਗੇੜੇ ਵਿੱਚ ਹੋਰਾਂ ਤੋਂ ਪਛੜ ਜਾਣ ਦੇ ਬਾਵਜੂਦ ਰੋਸ ਨਹੀਂ ਸੀ ਪ੍ਰਗਟਾਇਆ। ਚੰਗਿਆਂ ਕੋਲ ਦੋਸਤੋ ਚਰਿੱਤਰ ਦੀ ਸ਼ਕਤੀ ਹੁੰਦੀ ਹੈ, ਤੇ ਜਿਨ੍ਹਾਂ ਕੋਲ ਚਰਿੱਤਰ ਦੀ ਸ਼ਕਤੀ ਹੁੰਦੀ ਹੈ ਉਹ ਮਿਹਰਬਾਨੀਆਂ ਹੀ ਕਰਦੇ ਨੇ। ਜਿਹੜੇ ਮਨੁੱਖ ਚੰਗੀ ਤਰ੍ਹਾਂ ਜੀਵਨ ਜਿਉਂਦੇ ਨੇ

ਉਹ ਕਦੇ ਨਹੀਂ ਪੁੱਛਦੇ ਜੀਵਨ ਕੀ ਹੈ, ਰੱਬ ਕਿੱਥੇ ਹੈ, ਜੀਵਨ ਦਾ ਉਦੇਸ਼ ਕੀ ਹੈ। ਜਿਨ੍ਹਾਂ ਕੋਲ ਤਲਵਾਰ ਨਹੀਂ ਹੁੰਦੀ ਉਹ ਵੀ ਸੰਸਾਰ ਨੂੰ ਜਿੱਤ ਲੈਂਦੇ ਨੇ।

ਦਰਵੇਸ਼ਾਂ ਦਾ ਰਾਜ ਉਹਨਾਂ ਦੇ ਆਪਣੇ ਮਨ ਅਤੇ ਆਪਣੇ ਸਰੀਰ ਉੱਤੇ ਹੁੰਦਾ ਏ ਦੋਸਤੋ। ਸ਼ਾਇਰ ਆਪਣੇ ਗੁੱਸੇ ਅਤੇ ਵਿਰੋਧ ਨੂੰ ਤਹਿਜ਼ੀਬ ਦੇ ਦਾਇਰੇ ਵਿੱਚ ਰਹਿ ਕੇ ਪ੍ਰਗਟ ਕਰਦਾ ਏ, ਜਦੋਂ ਕਿ ਸਧਾਰਨ ਮਨੁੱਖ ਹਿੰਸਕ ਹੋ ਜਾਂਦਾ ਏ। ਦਰਵੇਸ਼ ਉਹ ਹੈ ਜਿਸ ਨੂੰ ਗੁੱਸਾ ਆਵੇ ਹੀ ਨਾ। ਕੋਈ ਦਰਵੇਸ਼ ਵੱਡੇ ਵੱਡੇ ਕੰਮ ਨਹੀਂ, ਚੰਗੇ ਚੰਗੇ ਕੰਮ ਕਰਦਾ ਏ ਅਤੇ ਚੰਗੇ ਚੰਗੇ ਕੰਮ ਕਰਕੇ ਉਹ ਵੱਡਾ ਹੋ ਜਾਂਦਾ ਏ, ਉਹ ਸਾਡਾ ਆਦਰਸ਼ ਬਣ ਜਾਂਦਾ ਏ ਤੇ ਅਸੀਂ ਉਸ ਵਾਂਗ ਜਿਉਣਾ ਚਾਹੁੰਦੇ ਆ। ਜਿਹੋ ਜਿਹਾ ਜੀਵਨ ਅਸੀਂ ਆਪ ਜਿਉਣਾ ਚਾਹੁੰਦੇ ਆ, ਉਸ ਜੀਵਨ ਨੂੰ ਜਿਉਣ ਵਾਲਾ ਜਦੋਂ ਕੋਈ ਮਰਦਾ ਏ ਤਾਂ ਸਾਨੂੰ ਦੁੱਖ ਹੁੰਦਾ ਏ, ਅਸੀਂ ਸੋਗ ਮਨਾਉਣੇ ਆ। ਸੋਗ ਉਸਦਾ ਹੀ ਹੁੰਦਾ ਏ ਦੋਸਤੋ ਜੋ ਚੰਗਾ ਸੀ ਜਾਂ ਜਿਸ ਵਿੱਚ ਚੰਗੇ ਬਣਨ ਦੀਆਂ ਸੰਭਾਵਨਾਵਾਂ ਸਨ। ਵੱਡੀਆਂ ਮੁਸੀਬਤਾਂ ਨੇ ਸਾਨੂੰ ਪਰੇਸ਼ਾਨ ਕੀਤਾ ਹੁੰਦਾ ਏ, ਪਰ ਉਹਨਾਂ ਤੇ ਪਾਈਆਂ ਜਿੱਤਾਂ ਨੂੰ ਯਾਦ ਕਰਨਾ ਸਾਨੂੰ ਚੰਗਾ ਲੱਗਦਾ ਏ। ਜਦੋਂ ਜਹਿਦ

ਤੇ ਕਰਨ ਵਾਲਿਆਂ ਦੇ ਕੰਮ ਕਾਰਨਾਮੇ ਅਖਵਾਉਂਦੇ ਨੇ। ਉਹਨਾਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਕਰਾਮਾਤਾਂ ਕਹਿੰਦੇ ਹਾਂ। ਪ੍ਰਸਿੱਧ ਲੇਖਕ ਗੋਰਕੀ ਬਚਪਨ ਵਿੱਚ ਹੀ ਯਤੀਮ ਹੋ ਗਿਆ ਸੀ। ਉਹ ਦੱਸਦਾ ਹੈ ਕਿ ਮੇਰਾ ਕੋਈ ਘਰ ਨਹੀਂ ਸੀ, ਜਿਸ ਨੂੰ ਲੋਕ ਮੇਰਾ ਘਰ ਕਹਿੰਦੇ ਸਨ। ਉਹ ਇੱਕ ਕੋਠਾ ਸੀ ਜਿਹੜਾ ਨਿਰਾਸ਼ਤਾ, ਮਾਯੂਸੀ ਅਤੇ ਧੂਏ ਨਾਲ ਭਰਿਆ ਪਿਆ ਸੀ। ਮੈਂ ਇਸ ਕੋਠੇ ਵਿੱਚ ਨਹੀਂ ਸੀ ਜਾਂਦਾ ਤੇ ਕੋਈ ਮੈਨੂੰ ਲੱਭਣ ਨਹੀਂ ਸੀ ਆਉਂਦਾ। ਰਸਤੇ ਵਿੱਚ ਮੈਨੂੰ ਕੋਈ ਚੋਰ ਵੀ ਨਹੀਂ ਸੀ ਮਿਲਿਆ। ਸ਼ਾਇਦ ਮੇਰੇ ਕੱਪੜੇ ਵੀ ਲਾਉਣ ਜੋਗੇ ਨਹੀਂ ਸਨ। ਕੋਈ ਕੁੱਤਾ ਵੀ ਨਹੀਂ ਸੀ ਭੌਂਕਦਾ। ਸ਼ਾਇਦ ਕੁੱਤੇ ਸੋਚਦੇ ਸਨ ਕਿ ਇਹ ਭੌਂਕਣ ਜੋਗਾ ਹੀ ਨਹੀਂ। ਮੇਰਾ ਰਾਹ ਬੜਾ ਸੁੰਨਾ ਸੀ, ਪਰ ਮੈਂ ਜਾਣਦਾ ਸਾਂ ਕਿ ਉੱਚੀਆਂ ਮੰਜ਼ਲਾਂ ਤੇ ਪਹੁੰਚਣ ਲਈ ਦਰਿਆ ਵਾਂਗ ਬੜੇ ਸੁੰਨੇ ਰਾਹਾਂ ਵਿੱਚੋਂ ਲੰਘਣਾ ਪੈਂਦਾ ਏ। ਮੈਂ ਸੁੰਨੇ ਰਾਹਾਂ, ਕਾਲੀਆਂ ਰਾਤਾਂ ਅਤੇ ਮਜਬੂਰੀਆਂ ਦੀ ਤਸਵੀਰ ਸਾਂ, ਪਰ ਮੈਂ ਪ੍ਰਤਿਗਿਆ ਕੀਤੀ ਹੋਈ ਸੀ ਕਿ ਮੈਂ ਸੰਸਾਰ ਲਈ ਜੱਦੋ ਜਹਿਦ ਦੇ ਨਵੇਂ ਅਰਥ ਸਿਰਜਾਂਗਾ ਤੇ ਆਪਣੇ ਵਰਗਿਆਂ ਲਈ ਭਰਪੂਰ ਅਤੇ ਉਸਾਰੂ ਜੀਵਨ ਦਾ ਨਵਾਂ ਸੁਨੇਹਾ ਬਣਾਂਗਾ।

ਪੁਰਾਣੇ ਵੇਲਿਆਂ ਵਿੱਚ ਦੋਸਤੋ ਬੱਚਿਆਂ ਦੇ ਨਾਂ ਸੋਚ ਸਮਝ ਕੇ ਰੱਖੇ ਜਾਂਦੇ ਸਨ ਅਤੇ ਲਗਭਗ ਸਾਰੇ ਨਾਂ ਪਰਮਾਤਮਾ ਦੇ ਨਾਂ ਹੁੰਦੇ ਸਨ ਕਿਉਂਕਿ ਇਹ ਪਰਮਾਤਮਾ ਨੂੰ ਚੰਗੇ ਲੱਗਣ ਦੀ ਰੀਝ ਵਿੱਚੋਂ ਰੱਖੇ ਜਾਂਦੇ ਸਨ। ਉਦੋਂ ਚੰਗੇ ਹੋਣ ਦਾ ਪ੍ਰਮਾਣ ਪਰਮਾਤਮਾ ਦੇ ਰਾਹ ਤੇ ਚੱਲਣਾ ਸੀ। ਜਿਹੜਾ ਕੋਈ ਇਸ ਰਾਹ ਤੇ ਚੱਲ ਪੈਂਦਾ ਸੀ ਉਸ ਦੇ ਜੀਵਨ ਦੇ ਪੈਮਾਨੇ ਬਦਲ ਜਾਂਦੇ ਸਨ। ਉਦੋਂ ਜੀਵਨ ਦਾ ਉਦੇਸ਼ ਆਪ ਸਾਦੇ ਰਹਿ ਕੇ ਦੂਜਿਆਂ ਨੂੰ ਭਰਪੂਰ ਕਰਨਾ ਹੁੰਦਾ ਸੀ। ਸੂਰਜ ਅਤੇ ਦੀਵੇ ਨੂੰ ਆਪਣੀ ਰੋਸ਼ਨੀ ਦਾ ਕੋਈ ਲਾਭ ਨਹੀਂ ਹੁੰਦਾ, ਲਾਭ ਦੂਜਿਆਂ ਨੂੰ ਹੀ ਹੁੰਦਾ ਏ। ਪੁਰਾਣੇ ਸਮਿਆਂ ਵਿੱਚ 36 ਪ੍ਰਕਾਰ ਦੇ ਪਕਵਾਨ ਨਹੀਂ ਸਨ ਹੁੰਦੇ। ਮਾਮੀਆਂ ਮਾਸੀਆਂ ਸਰਦਾ ਪੁੱਜਦਾ ਪਕਾ ਕੇ ਬਾਕੀ ਦੀ ਘਾਟ ਆਪਣੇ ਪਿਆਰ ਪ੍ਰਸੰਨਤਾ ਅਤੇ ਚਾਵਾਂ ਨਾਲ ਪੂਰੀ ਕਰਦੀਆਂ ਸਨ। ਕੋਈ ਭੂਆ ਮਾਸੀ ਚਾਚੀ ਅਜਿਹੀ ਹੁੰਦੀ ਕਿ ਉਸ ਦੀਆਂ ਚੰਗਿਆਈਆਂ ਕਾਰਨ ਸਾਨੂੰ ਆਪਣੀ ਮਾਂ ਵੀ ਭੁੱਲ ਜਾਂਦੀ। ਮਨੁੱਖ ਦਾ ਘਰ ਜਾਂ ਦੇਸ਼ ਉਹ ਨਹੀਂ ਹੁੰਦਾ ਜਿੱਥੇ ਉਹ ਰਹਿੰਦਾ ਏ ਦੋਸਤੋ, ਸਗੋਂ ਉਹ ਹੁੰਦਾ ਏ ਜਿੱਥੇ ਉਹ ਪਿਆਰ ਕਰਦਾ ਏ ਅਤੇ ਉਸ ਨੂੰ ਪਿਆਰ ਕੀਤਾ ਜਾਂਦਾ ਏ। ਬਚਪਨ ਇਸ ਲਈ ਚੰਗਾ ਲੱਗਦਾ ਏ ਕਿਉਂਕਿ ਬਚਪਨ ਵਿੱਚ ਸਾਰੇ ਘਰ ਆਪਣੇ ਹੁੰਦੇ ਨੇ, ਪਰ ਵੱਡੇ ਹੋ ਕੇ ਅਸੀਂ ਵਿਤਕਰੇ ਕਰਨ ਅਤੇ ਵੰਡੀਆਂ ਪਾਉਣ ਲੱਗ ਪੈਂਦੇ।

0: ਬਠਿੰਡਾ, ਪਿੰਨ ਕੋਡ 151001, ਤੇ ਸਾਡਾ ਵਟਸਐਪ ਨੰਬਰ ਹੈ 7710373146।
1: ਸੁਖਜੀਤ, ਫਿਰ ਲਈਏ ਸਰੋਤਿਆਂ ਤੋਂ ਆਗਿਆ
0: ਜੀ।
1: ਰੱਬ ਰਾਖਾ, ਆਮੀਨ। ਵਾਚਕ ਸੁਖਜੀਤ ਕੌਰ ਸੁਖਨ
0: ਤੇ ਬਲਜੀਤ ਸ਼ਰਮਾ,
1: ਨਿਰਮਾਤਾ ਨਿਰਦੇਸ਼ਕ
0: ਸ਼੍ਰੀ ਬਲਜੀਤ ਸ਼ਰਮਾ,
1: ਸੰਪਾਦਨ ਸੁਖਜੀਤ ਕੌਰ ਸੁਖਨ।
2: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਅੱਖਰ ਬੋਲਦੇ ਨੇ, ਵਿਸ਼ਾ ਚੰਗਿਆਂ ਨੂੰ ਚੰਗੇ ਲੱਗਣ ਦੀ ਲੋੜ।

0: आज देश में हर एक सेकंड में होते हैं 1 करोड़ रुपए के यूपीआई पेमेंट्स और हैं 81 करोड़ से ज्यादा यूपीआई पेमेंट पॉइंट्स।
1: स्ट्रीट वेंडर से लेकर आपकी गाड़ी के शोरूम तक आपकी सारी पेमेंट सिर्फ एक क्यूआर कोड स्कैन करके हो जाती है।
0: यूपीआई के 10 साल डिजिटल आत्मनिर्भर बेफिक्र।
2: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ, ਕਮਿਸ਼ਨ ਵੱਲੋਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਜਾਰੀ ਨੇ। ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਕਰਵਾਈ NRI ਮਿਲਣੀ 2026 ਦੌਰਾਨ 7 ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ, ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ। ਅੱਜ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦ ਏ ਮਿਲਾਦ ਨਬੀ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਕੇਂਦਰੀ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ PM ਕੇ ਸਾਥ ਪ੍ਰੋਗਰਾਮ ਦਾ ਹੋਵੇਗਾ ਆਯੋਜਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਮਿਸ਼ਨ ਕੋਲ ਲਗਭਗ 7,000 ਸ਼ਿਕਾਇਤਾਂ ਬਕਾਇਆ ਨੇ ਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਤੇ ਨਿਆਂ, ਸਮਾਨਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਉਪਰਾਲੇ ਜਾਰੀ ਨੇ। ਅੱਜ ਚੰਡੀਗੜ੍ਹ ਵਿੱਚ ਪੰਜਾਬ 'ਚ ਘੱਟ ਗਿਣਤੀਆਂ ਭਾਈਚਾਰਿਆਂ ਨਾਲ ਸੰਬੰਧਿਤ ਸੁਝਾਅ ਲੈਣ ਤੇ ਮੁੱਦਿਆਂ ਨੂੰ ਸਮਝਣ ਲਈ ਆਏ ਸ੍ਰੀ ਗਰੇਵਾਲ ਨੇ ਕਿਹਾ ਕਿ ਕਮਿਸ਼ਨ ਦੇ ਹੁਕਮ ਮੁਤਾਬਕ ਅਸਲ ਸ਼ਿਕਾਇਤਾਂ ਤੇ ਸੁਝਾਵਾਂ ਦੀ ਜਾਂਚ ਕੀਤੀ ਜਾਏਗੀ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਕੈਦੀਆਂ ਤੇ ਉਹਨਾਂ ਦੀ ਪੈਰੋਲ ਤੇ ਇੱਕ ਚਿੰਤਾ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਅਜਿਹੇ ਮਾਮਲੇ ਕਾਨੂੰਨ ਵਿਵਸਥਾ ਦੇ ਅਧਿਕਾਰ ਖੇਤਰ 'ਚ ਆਉਂਦੇ ਨੇ ਤੇ ਲਾਗੂ ਕਾਨੂੰਨੀ ਢਾਂਚੇ ਦੇ ਮੁਤਾਬਕ ਨਜਿੱਠੇ ਜਾਂਦੇ ਨੇ। ਉਹਨਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਵਾਲੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ, ਮਾਣ ਤੇ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਭਾਰਤ ਇੱਕ ਅਜਿਹਾ ਮਾਹੌਲ ਪ੍ਰਦਾਨ ਕਰਦਾ ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਆਜ਼ਾਦ ਤੌਰ ਤੇ ਆਪਣੇ ਧਰਮ ਦਾ ਸਨਮਾਨ ਤੇ ਸੁਰੱਖਿਆ ਨਾਲ ਅਭਿਆਸ ਕਰ ਸਕਦੇ ਨੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਮਾਜਿਕ ਨਿਆਂ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੀ ਇਸ ਕਾਨਫਰੰਸ 'ਚ ਹਿੱਸਾ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 1,37,000

0: 1000 ਸਤਿਕਾਰ ਸਖੀਆਂ ਨੂੰ 52 ਕਰੋੜ 20 ਲੱਖ ਰੁਪਏ ਦੀ ਸਨਮਾਨ ਰਾਸ਼ੀ ਤਬਦੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੂਰੇ ਪੰਜਾਬ ਦੀਆਂ ਔਰਤਾਂ ਤੱਕ ਮੁੱਖ ਮੰਤਰੀ ਮਾਵਾਂ ਦੀਆਂ ਸਤਿਕਾਰ ਯੋਜਨਾ ਪਹੁੰਚਾਉਣ ਚ ਸਤਿਕਾਰ ਸਖੀਆਂ ਦੇ ਅਣਥੱਕ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਤਿਕਾਰ ਸਖੀਆਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਸੰਭਵ ਹੋ ਸਕੀ ਹੈ ਤੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਚ ਸਨਮਾਨ ਰਾਸ਼ੀ ਪਹੁੰਚਣੀ ਯਕੀਨੀ ਹੋਈ ਹੈ। ਉਧਰ ਪਠਾਨਕੋਟ ਵਿਚ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਸ਼ਹਿਰ ਦੇ ਮੁੱਖ ਲਾਈਟ ਵਾਲੇ ਚੌਕ ਤੇ ਭਰਾਵਾਂ ਤੇ ਭੈਣਾਂ ਦੇ ਅਟੁੱਟ ਬੰਧਨ ਤੇ ਸਮਾਜਿਕ ਸੁਰੱਖਿਆ ਦਾ ਇੱਕ ਵਿਲੱਖਣ ਤੇ ਭਾਵਨਾਤਮਕ ਪਲ ਦੇਖਣ ਨੂੰ ਮਿਲਿਆ। ਆਂਚਲ ਪਠਾਨਕੋਟ ਸੰਘ ਦੀ ਮੁਖੀ ਰਮਾ ਤੇ ਆਂਚਲ ਪਠਾਨਕੋਟ ਸੰਘ ਦੇ ਪ੍ਰਤੀਨਿਧੀ ਆਚਾਰਿਆ ਕੋਮਲ ਨੇ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਹਮਦੱਤ ਅਤੇ ਡਿਊਟੀ ਤੇ ਮੌਜੂਦ ਹੋਰਨਾਂ ਪੁਲਿਸ ਵਾਲਿਆਂ ਦੇ ਰੱਖੜੀ ਬੰਨੀ। ਪੁਲਿਸ ਵਾਲਿਆਂ ਨੇ ਵੀ ਆਪਣੀ ਭੈਣਾਂ ਨੂੰ ਸੁਰੱਖਿਆ ਦਾ ਇੱਕ ਵਿਲੱਖਣ ਤੋਹਫਾ ਭੇਟ ਕੀਤਾ। ਪੁਲਿਸ ਵੱਲੋਂ ਭੈਣਾਂ ਨੂੰ ਹੈਲਮਟ ਭੇਟ ਕੀਤੇ ਗਏ। ਦੁਪਹੀਆ ਵਾਹਨ ਚਲਾਉਂਦੇ ਸਮੇਂ ਸੁਰੱਖਿਆ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਸਰਕਾਰ ਨੇ ਕੇਂਦਰ ਸਰਕਾਰ ਦੇ ਰੱਖੜੀ ਦੇ ਮੌਕੇ ਤੇ ਸਾਰੀਆਂ ਔਰਤਾਂ ਨੂੰ 1 ਸਾਲ ਦਾ ਮੁਫ਼ਤ ਮੋਬਾਈਲ ਰੀਚਾਰਜ ਦੇਣ ਦੇ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪੱਤਰ ਸੂਚਨਾ ਬਿਊਰੋ PIB ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। PIB ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਗੁੰਮਰਾਹਕੁੰਨ ਦਾਅਵਿਆਂ ਤੇ ਵਿਸ਼ਵਾਸ ਨਾ ਕਰਨ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬੀ ਪ੍ਰਵਾਸੀਆਂ ਨਾਲ ਸਬੰਧਤ ਹਰ ਮਸਲੇ ਦਾ ਹੱਲ ਪੂਰੀ ਪਾਰਦਰਸ਼ਤਾ, ਮੈਰਿਟ ਤੇ ਮਿੱਥੇ ਸਮੇਂ ਅੰਦਰ ਯਕੀਨੀ ਬਣਾਇਆ ਜਾਏਗਾ। ਅੱਜ ਬਠਿੰਡਾ ਵਿਖੇ ਕਰਵਾਈ ਗਈ NRI ਮਿਲਣੀ 2026 ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਉਦੇਸ਼ NRIs ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਸੁਣਨਾ ਤੇ ਉਹਨਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਹੈ। ਇਸ ਮਿਲਣੀ ਵਿੱਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਤੇ ਮਾਨਸਾ ਜ਼ਿਲ੍ਹਿਆਂ ਨਾਲ ਸਬੰਧਤ ਵੱਡੀ ਗਿਣਤੀ 'ਚ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਮੰਤਰੀ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਦਾ ਨਿਪਟਾਰਾ ਲੰਮੇ ਸਮੇਂ ਤੋਂ ਬਕਾਇਆ ਹੈ, ਉਹਨਾਂ ਮਾਮਲਿਆਂ ਦੀ ਉਹ ਖੁਦ ਨਿਗਰਾਨੀ ਕਰ ਰਹੇ ਨੇ ਤੇ ਸਬੰਧਤ ਅਧਿਕਾਰੀਆਂ ਨਾਲ ਨਿਯਮਿਤ ਤੌਰ ਤੇ ਸਮੀਖਿਆ ਵੀ ਕੀਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @TIRRNU ਜਲੰਧਰ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸੂਬੇ ਭਰ ਵਿੱਚ 92 ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾਣਗੇ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਮੋਹਾਲੀ ਦੇ ਜ਼ਿਲ੍ਹਾ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਉਣ ਵਾਲੇ ਡਰੋਨ ਸ਼ੋਅ ਤੇ ਹੋਰਨਾਂ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਡਰੋਨ ਸ਼ੋਅ ਸਤੰਬਰ ਮਹੀਨੇ ਤੋਂ ਸ਼ੁਰੂ ਕੀਤੇ ਜਾਣਗੇ। ਹਰੇਕ ਸ਼ੋਅ 'ਚ 500 ਤੋਂ ਵੱਧ ਡਰੋਨ ਅਸਮਾਨ 'ਚ ਇੱਕੋ ਸਮੇਂ ਆਪਣੀ ਪੇਸ਼ਕਾਰੀ ਦੇਣਗੇ। ਸ੍ਰੀ ਸੌਨ ਨੇ ਕਿਹਾ ਕਿ ਹਰੇਕ ਡਰੋਨ ਸ਼ੋਅ ਕਰੀਬ 25 ਤੋਂ 30 ਮਿੰਟ ਦਾ ਹੋਏਗਾ। ਉਹਨਾਂ ਡਿਪਟੀ ਕਮਿਸ਼ਨਰਸ ਨੂੰ ਹਦਾਇਤ ਕੀਤੀ ਕਿ ਡਰੋਨ ਸ਼ੋਅ ਲਈ ਢੁਕਵੀਆਂ ਥਾਵਾਂ ਦੀ ਪਛਾਣ ਕੀਤੀ ਜਾਵੇ ਤੇ ਆਮ ਲੋਕਾਂ ਨੂੰ ਸ਼ੋਅ ਦੀ ਤਰੀਕ, ਸਮੇਂ ਤੇ ਸਥਾਨ ਬਾਰੇ ਪਹਿਲਾਂ ਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਹਿੱਸਾ ਬਣ ਸਕਣ। ਅੱਜ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦੇ ਮਿਲਾਦ ਉਨ ਨਬੀ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਪੈਗੰਬਰ ਮੁਹੰਮਦ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਮਿਲਾਦ ਮਹਿਫਲਾਂ ਤੇ ਸਿਰਤ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਏ ਮਿਲਾਦ ਉਲ ਨਬੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਪੰਜਾਬ ਰੋਡਵੇਜ਼ ਵਨ ਬੱਸ BRTC ਦੇ ਕਾਮਿਆਂ ਨੇ ਭਲਕੇ ਵੀਰਵਾਰ ਨੂੰ ਬੱਸਾਂ ਚਲਾਉਣ ਦਾ ਫੈਸਲਾ ਕੀਤਾ। ਜਥੇਬੰਦੀ ਨੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅਤੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਾਂ ਸੰਬੰਧੀ ਭਰੋਸਾ ਦੇਣ ਤੋਂ ਬਾਅਦ ਅਜਿਹਾ ਫੈਸਲਾ ਲਿਆ ਗਿਆ। ਜਥੇਬੰਦੀ ਦੇ ਪ੍ਰਧਾਨ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਹੁਣ ਆਮ ਦੀ ਤਰ੍ਹਾਂ ਬੱਸਾਂ ਚਲਾਉਣ ਦਾ ਫੈਸਲਾ ਲੈ ਲਿਆ ਗਿਆ। ਗੁਰਦਾਸਪੁਰ ਦੇ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਤਿਉਹਾਰਾਂ ਦੇ ਦਿਨਾਂ 'ਚ ਮਿਲਾਵਟ ਦੇ ਮੱਦੇਨਜ਼ਰ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਅੱਜ ਛਾਪੇਮਾਰੀ ਕੀਤੀ ਗਈ। ਖੁਰਾਕ ਸੁਰੱਖਿਆ ਕਮਿਸ਼ਨਰ ਡਾਕਟਰ GS ਪੰਨੂ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਵੱਖ ਵੱਖ ਦੁਕਾਨਾਂ 'ਤੇ ਚੈਕਿੰਗ ਕੀਤੀ ਤੇ ਸ਼ੱਕੀ ਤੇ ਹੋਰਨਾਂ ਖਾਣ ਵਾਲੀਆਂ ਚੀਜ਼ਾਂ ਦੇ ਨਮੂਨੇ ਲਏ ਗਏ। ਇਸ ਬਾਰੇ ਉਹਨਾਂ ਕਿਹਾ,
1: ਵੱਖ ਵੱਖ ਖਾਣ ਪੀਣ ਦੀਆਂ ਵਸਤੂਆਂ ਦੀ ਜਿਹੜੇ ਆ ਚੈਕਿੰਗ ਕਰ ਰਹੇ ਹੈਗੇ ਆ। ਅਸੀਂ ਮਿਠਾਈਆਂ ਦੇ ਸੈਂਪਲ ਲਏ ਆ, ਹੋਰ ਖਾਣ ਪੀਣ ਦੀਆਂ ਵਸਤੂਆਂ ਦੇ, ਦੁੱਧ ਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ ਸੈਂਪਲ ਲਏ ਆ। ਸਾਰੇ ਸੈਂਪਲ ਲੈ ਕੇ ਫੂਡ ਲੈਬੋਰਟਰੀ ਚੈਕਿੰਗ ਲਈ ਭੇਜਾਂਗੇ। ਜੋ ਵੀ ਇਹਦੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਜਿਹੜੀ ਆ ਭੰਡ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ। ਅਸੀਂ ਸਾਰੇ ਦੁਕਾਨਦਾਰਾਂ ਨੂੰ ਪਹਿਲਾਂ ਵੀ ਅਪੀਲ ਕਰਦੇ ਆਏ ਆ, ਹੁਣ ਵੀ ਅਪੀਲ ਕਰ ਰਹੇ ਆ, ਤੁਸੀਂ ਵੀ ਲੋਕਾਂ ਨੂੰ ਚੰਗੀ ਚੀਜ਼ ਮੁਹੱਈਆ ਕਰਵਾਓ ਤਾਂ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਸਹੀ ਰਵੇ।
0: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਭ੍ਰਿਸ਼ਟਾਚਾਰ ਤੇ ਮਾੜੇ ਪ੍ਰਸ਼ਾਸਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਕਾਰਨ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਗਈ ਹੈ। ਅੱਜ ਸ੍ਰੀ ਮੁਕਤਸਰ

0: ਅਬਦੇ ਮਲੋਟ ਵਿਖੇ ਅਕਾਲੀ ਦਲ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਖਤਰੇ 'ਚ ਪੈ ਗਈ ਹੈ ਤੇ ਸੂਬੇ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਉਨ੍ਹਾਂ ਕਿਹਾ ਚਾਹੇ ਉਦਯੋਗਪਤੀ ਹੋਣ, ਦੁਕਾਨਦਾਰ, ਮੁਲਾਜ਼ਮ ਜਾਂ ਆਮ ਸ਼ਹਿਰੀ, ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ। ਉਨ੍ਹਾਂ ਕਿਹਾ ਸਮਾਂ ਆਉਣ ਤੇ ਅਜਿਹੇ ਮਾਮਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਕੇਂਦਰੀ ਯੁਵਾ ਮਾਮਲਿਆਂ ਤੇ ਖੇਡ ਮੰਤਰਾਲਾ ਰਾਸ਼ਟਰੀ ਖੇਡ ਦਿਵਸ 2026 ਦੇ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਤੇ ਹਰਿਆਣਾ ਦੇ ਹਰ ਜ਼ਿਲ੍ਹੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਦੋ ਕਾਲਜਾਂ 'ਚ ਕੱਲ੍ਹ 27 ਅਗਸਤ ਨੂੰ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ ਪੀਐਮ ਕੇ ਸਾਥ ਰਾਸ਼ਟਰ ਵੀਡੀਓ ਪ੍ਰੋਗਰਾਮ ਦਾ ਆਯੋਜਨ ਕਰਵਾ ਰਿਹਾ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਮੇਰਾ ਯੁਵਾ ਭਾਰਤ ਮਾਈ ਭਾਰਤ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਸਿਤ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਨਾਲ ਜੋੜਨਾ ਏ। ਵੇਰਵੇ ਸਾਂਝੇ ਕਰਦਿਆਂ ਮਾਈ ਭਾਰਤ ਪੰਜਾਬ ਦੇ ਸਟੇਟ ਡਾਇਰੈਕਟਰ ਰਸ਼ਮੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਤੇ ਨੌਜਵਾਨ ਇਨ੍ਹਾਂ ਥਾਵਾਂ ਤੇ ਰਾਸ਼ਟਰੀ ਪੱਧਰ ਤੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਵੀ ਸੁਣਨਗੇ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ ਤੇ ਰਜਿਸਟਰਡ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾਣ ਵਾਲੇ ਸ਼ੇਰੇ ਪੰਜਾਬ T20 ਲੀਗ ਕ੍ਰਿਕਟ ਮੈਚਾਂ ਦੀ ਸ਼ੁਰੂਆਤ 30 ਅਗਸਤ ਤੋਂ ਹੋਣ ਜਾ ਰਹੀ ਹੈ। ਇਸ ਸਬੰਧੀ ਬਠਿੰਡਾ ਵਿੱਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇਹ ਮੈਚ ਮੋਹਾਲੀ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਏ ਜਾ ਰਹੇ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਮਿਸ਼ਨ ਵੱਲੋਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਜਾਰੀ ਨੇ। ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਕਰਵਾਈ NRI ਮਿਲਣੀ 2026 ਦੌਰਾਨ 7 ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਅੱਜ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ, ਈਦੇ ਮਿਲਾਦ ਉਨ ਨਬੀ ਪੰਜਾਬ ਸਮੇਤ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ 'ਚ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਕੇਂਦਰੀ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੱਲ੍ਹ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ ਪੀਐਮ ਕੇ ਸਾਥ ਪ੍ਰੋਗਰਾਮ ਦਾ ਹੋਵੇਗਾ ਆਯੋਜਨ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:31 ਦਾ ਤੇ ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਯੁਵ ਵਾਣੀ। ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ।

0: ਕਰ ਰਹੇ ਹਾਂ ਕਿ ਕਿਸ਼ੋਰ ਅਵਸਥਾ ਦੇ ਦੌਰਾਨ ਲੜਕਿਆਂ ਦੇ ਵਿੱਚ ਮੁੰਡਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਉਂਦੇ ਆ। ਇਸ ਵਿਸ਼ੇ ਨੂੰ ਲੈ ਕੇ ਜੋ ਪਹਿਲਾ ਮੇਰਾ ਸਵਾਲ ਹੈ ਸਰ, ਉਹ ਇਹੀ ਕਿ ਇੱਕ ਮੇਲ ਦੇ ਲੜਕਾ ਹੈ, ਉਸ ਦੇ ਅਡਲਟ ਹੋਣ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਸਟੇਜਾਂ ਤੋਂ ਉਸ ਬੱਚੇ ਨੂੰ ਲੰਘਣਾ ਪੈਂਦਾ, ਕਿਸ ਨਾਵਾਂ ਦੇ ਨਾਲ ਉਸ ਅਵਸਥਾ ਨੂੰ ਜਾਣਿਆ ਜਾਂਦਾ?
1: ਦੇਖੋ, ਆਪਾਂ ਨੋਰਮਲੀ ਅਗਰ ਗੱਲ ਕਰੀਏ ਤਾਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਚਾਈਲਡਹੁੱਡ ਆ ਗਿਆ 11 ਸਾਲ ਤੱਕ, ਜਿਹਨੂੰ ਬਚਪਨਾ ਕਹਿ ਦਿੰਦੇ ਹਾਂ। 11 ਸਾਲ ਤੇ ਅਸੀਂ ਲਗਭਗ ਕਹਿੰਦੇ ਹਾਂ ਕਿ ਪਿਊਬਰਟੀ ਜਿਹੜੀ ਹੈ ਉਹਦੀ ਸ਼ੁਰੂ ਹੋ ਜਾਂਦੀ ਹੈ। 11 ਤੋਂ ਲੈ ਕੇ 16-17 ਸਾਲ ਤੱਕ ਪਿਊਬਰਟੀ ਦੀ ਏਜ ਰਹਿੰਦੀ ਹੈ, ਤੇ 16-17 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਆਸ ਪਾਸ ਅਡੋਲੈਸੈਂਟ ਏਜ, ਜਿਹੜੀ ਕਿ ਪਿਊਬਰਟੀ ਦੇ ਅਡਲਟ ਹੋਡ ਦੇ ਵਿਚਾਲੇ ਜਿਹੜੀ ਸਟੇਜ ਹੈ, ਜਿਹੜੀ ਬੜੀ ਕਰੂਸ਼ੀਅਲ ਸਟੇਜ ਹੈ, ਉਹ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਅਡਲਟ ਜਿਹੜੀ ਹੈ ਉਹ ਲਾਈਫ ਸ਼ੁਰੂ ਹੋ ਜਾਂਦੀ ਹੈ।
0: ਪਿਊਬਰਟੀ ਦੀ ਸਰ ਗੱਲ ਕਰੀਏ ਤਾਂ ਇਸ ਅਵਸਥਾ ਦੇ ਵਿੱਚ ਜਦੋਂ ਕਿ ਬੱਚਾ 11 ਸਾਲ ਤੋਂ ਟੱਪ ਗਿਆ ਹੈ, 11 ਦਾ ਹੋ ਗਿਆ ਹੈ ਇੱਕ ਬੱਚਾ, ਉਸ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਉਂਦੇ ਆ ਮੁੰਡੇ ਦੇ ਵਿੱਚ, ਲੜਕੇ ਦੇ ਵਿੱਚ ਖਾਸ ਤੌਰ?
1: ਦੇਖੋ, ਪਿਊਬਰਟੀ ਦੇ ਅਡੋਲਸੈਂਟ ਦੇ ਵਿੱਚ ਅਗਰ ਅਸੀਂ ਮੋਟੇ ਮੋਟੇ ਤੌਰ ਤੇ ਗੱਲ ਕਰੀਏ ਤਾਂ 3 ਤਰ੍ਹਾਂ ਦੀਆਂ ਚੇਂਜਸ ਮੇਨਲੀ ਆਉਂਦੀਆਂ ਨੇ। ਨੰਬਰ 1 ਤੇ ਫਿਜ਼ੀਕਲ ਚੇਂਜਸ, ਜਿਹਨੂੰ ਅਸੀਂ ਕਹਿ ਦਿੰਦੇ ਕਿ ਪਿਊਬਰਟੀ ਦੇ ਵਿੱਚ ਇੱਕੋ ਦਮ ਕੱਦ ਦਾ ਵਧਣਾ, ਬੋਡੀ ਦੀ ਸ਼ੇਪ ਲੈਣਾ। ਦੂਜਾ, ਸੈਕਸੁਅਲ, ਲੜਕੀ ਦੇ ਲੜਕੇ ਦੇ ਮੁਤਾਬਕ, ਵੀ ਜਿਵੇਂ ਪਹਿਲਾਂ ਪਿਊਬਿਕ ਹੇਅਰ ਆ ਜਾਣੇ, ਫਿਰ ਉਸ ਤੋਂ ਬਾਅਦ ਆਰਮ ਪਿੱਟ ਦੇ ਵਿੱਚ ਬਾਲ ਆ ਜਾਂਦੇ 13-14 ਸਾਲ ਦੀ ਉਮਰ ਚ, ਫਿਰ 15 ਸਾਲ ਦੇ ਵਿੱਚ ਫੇਸ਼ੀਅਲ ਹੇਅਰਸ ਆਉਣੇ ਸ਼ੁਰੂ ਹੋ ਜਾਂਦੇ ਆ। ਇਹਦੇ ਨਾਲ ਹੀ ਸਭ ਤੋਂ ਸ਼ੁਰੂਆਤ ਦੇ ਵਿੱਚ ਸਕਰੋਟਮ ਦੀ ਗਰੋਥ ਹੁੰਦੀ ਹੈ, ਫਿਰ ਨੈਚੁਰਲੀ ਉਹਦੇ ਨਾਲ ਪੈਨਸ ਦੀ ਜਿਹੜੀ ਹੈ ਉਹ ਗਰੋਥ ਹੁੰਦੀ ਹੈ, ਤੇ ਬਾਕੀ ਜਿਹੜੇ ਸੈਕੰਡਰੀ ਸੈਕਸ ਕਰੈਕਟਰ ਹੈ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਹੈ। ਤੀਜਾ ਜਿਹੜਾ ਆ ਗਿਆ ਬਿਹੇਵੀਅਰ ਚੇਂਜਸ, ਜਿਉਂ ਜਿਉਂ ਬੱਚੇ ਬਚਪਨੇ ਤੋਂ ਨਿਕਲ ਕੇ ਅਡੋਲਸੈਂਟ ਲਾਈਫ ਦੇ ਵਿੱਚ ਆਉਂਦੇ ਆ, ਤਾਂ ਡਿਊ ਟੂ ਹਾਰਮੋਨਲ ਤੇ ਡਿਊ ਟੂ ਜਿਹੜੀਆਂ ਤੁਹਾਡੀਆਂ ਫਿਜ਼ੀਕਲ ਚੇਂਜਸ ਜਾਂ ਸੈਕਸੁਅਲ ਚੇਂਜਸ ਆਉਂਦੀਆਂ ਨੇ, ਜਾਂ ਜਿਹੜਾ ਉਹਨਾਂ ਦਾ ਐਕਸਪੋਜਰ ਇਨਵਾਇਰਮੈਂਟ ਦੇ ਵਿੱਚ ਹੁੰਦਾ, ਉਹਦੇ ਮੁਤਾਬਕ ਉਹਨਾਂ ਦੇ ਬਹੁਤ ਜ਼ਿਆਦਾ ਜਿਹੜੀਆਂ ਬਿਹੇਵੀਅਰ ਚੇਂਜਸ ਆਉਂਦੀਆਂ ਨੇ। ਸਾਨੂੰ ਇਹਨਾਂ ਤਿੰਨਾਂ ਬਾਰੇ ਅਗਰ ਥੋੜ੍ਹਾ ਥੋੜ੍ਹਾ ਪਤਾ ਹੋਏਗਾ, ਤਾਂ ਹੀ ਉਹਨਾਂ ਦੀ ਜਿਹੜੀ ਅਸੀਂ ਕਹਿੰਦੇ ਪਰਵਰਿਸ਼ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਬਾਕੀਆਂ ਦਾ ਹੋਣਾ ਚਾਹੀਦਾ, ਪੇਰੈਂਟਸ ਦਾ ਜਾਂ ਟੀਚਰਸ ਦਾ ਜਾਂ ਬਾਕੀਆਂ ਦਾ, ਉਹ ਉੱਤੇ ਉਹਨੂੰ ਇਨਫਲੂਐਂਸ ਕਰ ਸਕਦਾ।
0: ਡਾਕਟਰ ਸਾਹਿਬ, ਜਦੋਂ ਤੁਸੀਂ ਗੱਲ ਕੀਤੀ ਕਿ ਹੇਅਰ ਗਰੋਥ ਜਿਹੜੀ ਹੈ ਉਹ ਸਰੀਰ ਦੇ ਵੱਖ ਵੱਖ ਅੰਗਾਂ ਤੇ ਹੋਣ ਲੱਗ ਜਾਂਦੀ ਹੈ, ਉਸ ਏਜ ਦੇ ਦੌਰਾਨ ਵੀ ਬੱਚੇ ਜਿਹੜੇ ਆ ਉਹ ਸ਼ਰਮ ਮੰਨਦੇ ਆ, ਕਈ ਜਿਹੜੇ ਹੈ ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਹੁਣ ਮੈਂ ਸ਼ੇਵਿੰਗ ਕਰਨਾ ਸ਼ੁਰੂ ਕਰਾਂ ਜਾਂ ਨਹੀਂ, ਸੋ ਇਸ ਅਵਸਥਾ ਦੇ ਵਿੱਚ ਉਹਨਾਂ ਦੀ ਮਨੋਦਸ਼ਾ ਜਿਹੜੀ ਹੁੰਦੀ ਹੈ ਉਸ ਬਾਰੇ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ।
1: ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਜਦੋਂ ਫਿਜ਼ੀਕਲ ਗਰੋਥ ਤੇ ਸੈਕਸੁਅਲ ਗਰੋਥ ਹੁੰਦੀ ਹੈ ਤੇ ਉਹਦੇ ਨਾਲ ਬਿਹੇਵੀਅਰ ਚੇਂਜਸ ਬਹੁਤ ਜ਼ਿਆਦਾ ਆਉਂਦੀਆਂ ਨੇ। ਇੱਕ ਤਾਂ ਏਜ ਗਰੁੱਪ ਉਹ ਹੈ ਜਦੋਂ ਉਹ ਥੋੜਾ ਜਿਹਾ ਪੇਰੈਂਟਸ ਦੇ ਇਨਫਲੂਐਂਸ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ, ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਜਾਂ ਜਿਹੜਾ ਬਾਹਰ ਉਹਨਾਂ ਦਾ ਪੀਅਰ ਗਰੁੱਪ ਹੈ ਉਹਨਾਂ ਦੇ ਵਿੱਚ ਉਹ ਜ਼ਿਆਦਾ ਘੁਲਣਾ ਮਿਲਣਾ ਪਸੰਦ ਕਰਦੇ ਆ, ਤਾਂ ਤੁਸੀਂ ਆਮ ਨੋਟਿਸ ਕਰਦੇ ਹੋ ਕਿ ਇਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਾਇੋਰਟੀ ਹੈ ਉਹ ਉਹਨਾਂ ਦਾ ਫਰੈਂਡ ਸਰਕਲ ਬਣ ਜਾਂਦਾ। ਉਹਦਾ ਵੱਡਾ ਕਾਰਨ ਇੱਕ ਇਹ ਵੀ ਹੈ ਕਿ ਜਿਹੜੀਆਂ ਉਹਨਾਂ ਦੇ ਵਿੱਚ ਫਿਜ਼ੀਕਲ ਜਾਂ ਸੈਕਸੁਅਲ ਚੇਂਜਸ ਆਉਂਦੀਆਂ ਨੇ, ਉਹ ਆਪਣੇ ਪੀਅਰ ਗਰੁੱਪ ਨਾਲ ਜਾਂ ਫਰੈਂਡ ਸਰਕਲ ਨਾਲ ਉਹਨੂੰ ਖੁੱਲ ਕੇ ਡਿਸਕਸ ਕਰ ਸਕਦੇ ਆ, ਉਹਨਾਂ ਨਾਲ ਉਸ ਬਾਰੇ ਵਿਚਾਰ ਵਟਾਂਦਰਾ ਕਰਦੇ ਆ। ਪਰ ਹਜੇ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਐਟਲੀਸਟ ਪੇਰੈਂਟਸ ਦੇ ਬੱਚੇ ਅਸੀਂ ਖੁੱਲ੍ਹ ਕੇ ਉਸ ਗੱਲ 'ਤੇ ਚਰਚਾ ਨਹੀਂ ਕਰ ਪਾ ਰਹੇ, ਅਤੇ ਨਾ ਹੀ ਸਕੂਲਾਂ ਦੇ ਵਿੱਚ ਹਜੇ ਸੈਕਸ ਐਜੂਕੇਸ਼ਨ ਨੂੰ ਇੱਕ ਬਹੁਤ ਇੰਪੋਰਟੈਂਸ ਦਿੱਤੀ ਗਈ ਹੈ। ਅੱਜ ਦੀ ਘੜੀ ਵੀ ਜਾਂ ਅੱਜ ਦੇ ਦਿਨਾਂ 'ਚ ਵੀ ਅਸੀਂ ਸੈਕਸ ਐਜੂਕੇਸ਼ਨ ਨੂੰ ਇੱਕ ਥੋੜ੍ਹਾ ਜਿਹਾ ਮਤਲਬ ਇੱਕ ਸਟਿਗਮਾ ਕਹਿੰਦੇ ਹਾਂ, ਜਾਂ ਟੀਚਰਸ ਵੀ ਬੱਚਿਆਂ ਨਾਲ ਸਟੂਡੈਂਟਸ ਨਾਲ ਸੈਕਸ ਬਾਰੇ ਅਗਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਉਹ ਰਿਲੈਕਟੈਂਸ ਜਿਹੜੀ ਹੈ ਉਹ ਮਹਿਸੂਸ ਕਰਦੇ ਆ। ਇਸੇ ਤਰ੍ਹਾਂ ਪੇਰੈਂਟਸ ਵੀ ਅੱਜ ਵੀ ਅਸੀਂ ਦੇਖਦੇ ਹਾਂ ਕਿ ਅਗਰ ਟੀਵੀ 'ਤੇ ਕੋਈ ਪ੍ਰੋਗਰਾਮ ਚੱਲ ਰਿਹਾ ਹੋਵੇ ਅਤੇ ਕੁਛ ਇਸ ਤਰ੍ਹਾਂ ਦਾ ਕੰਟੈਂਟ ਆ ਜਾਏ ਤਾਂ ਹਜੇ ਵੀ ਪੇਰੈਂਟਸ ਦੇ ਬੱਚੇ ਉਹ ਖੁੱਲ੍ਹ ਕੇ ਉਸ ਟੋਪਿਕ ਨੂੰ ਗੱਲ ਨਹੀਂ ਕਰਦੇ, ਰਾਤੋ ਇੱਕ ਦੂਜੇ ਤੋਂ ਉਸ ਟੋਪਿਕ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਆ।
0: ਸਰ, ਤੁਹਾਡੇ ਕੋਲ ਕਿਉਂਕਿ ਬੱਚਿਆਂ ਦੇ ਤੁਸੀਂ ਮਾਹਰ ਹੋ, ਡਾਕਟਰ ਬੱਚਿਆਂ ਦੇ ਰੋਗਾਂ ਦੇ ਮਾਹਰ ਹੋ, ਉਸ ਤੋਂ ਬਾਅਦ ਇਸ ਸਟੇਜ ਤੱਕ ਵੀ ਬੱਚੇ ਤੁਹਾਡੇ ਕੋਲ ਪੇਸ਼ੈਂਟ ਜਿਹੜੇ ਆ ਪੇਰੈਂਟਸ ਲੈ ਕੇ ਆਉਂਦੇ ਆ, ਇਸ ਉਮਰ ਦੇ ਅਸੀਂ ਗੱਲ ਕਰੀਏ ਖਾਸ ਤੌਰ 'ਤੇ ਪਿਊਬਰਟੀ ਅਤੇ ਅਡੋਲਸੈਂਸ, ਕਿਸ਼ੋਰ ਅਵਸਥਾ ਦੇ ਉਸ ਤੋਂ ਪਹਿਲਾਂ ਦੀ ਏਜ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਆਮ ਤੌਰ?
1: ਦੇਖੋ, ਆਮ ਤੌਰ 'ਤੇ ਜਿਸ ਸਮੇਂ ਕਹਿ ਰਹੇ ਕਿ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਟੀਨ ਏਜ ਦੀ ਬਿਹੇਵੀਅਰ ਦੀ ਗੱਲ ਕਰੀਏ, ਸੋ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਦੇ ਸਟਰਗਲ ਵਿਦ ਏਅਰ ਆਈਡੈਂਟੀ, ਉਹ ਥੋੜ੍ਹੀ ਆਪਣੀ ਆਈਡੈਂਟੀ ਬਣਾਉਣਾ ਚਾਹੁੰਦੇ ਹੁੰਦੇ, ਉਹਨਾਂ ਨੂੰ ਇੱਕੋ ਦਮ ਲੱਗਦਾ ਕਿ ਅਸੀਂ ਵੱਡੇ ਹੋ ਗਏ ਹਾਂ, ਠੀਕ ਹੈ ਨਾ, ਪੇਰੈਂਟਸ ਬਾਹਰ ਨਿਕਲ ਕੇ ਫਰੈਂਡ ਸਰਕਲ ਦੇ ਵਿੱਚ ਜਾਣਾ ਚਾਹੁੰਦੇ ਨੇ। ਇਸ ਤਰ੍ਹਾਂ ਉਹ ਚੇਂਜ ਦੀ ਬਾਡੀ ਸ਼ੇਪ ਚੇਂਜ ਹੋ ਰਹੀ ਹੈ, ਮੰਨ ਲਓ ਜਿਸ ਤਰ੍ਹਾਂ ਗੱਲ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਫੇਸ਼ੀਅਲ ਹੇਅਰ ਆ ਗਏ ਜਾਂ ਪਿਊਬਿਕ ਹੇਅਰਸ ਆ ਗਏ ਜਾਂ ਲੜਕੀਆਂ ਦੇ ਵਿੱਚ ਬ੍ਰੈਸਟ ਦੀ ਡਿਵੈਲਪਮੈਂਟ ਹੋ ਗਈ, ਤਾਂ ਜਿਹੜੀ ਬਾਡੀ ਸ਼ੇਪ ਚੇਂਜ ਹੁੰਦੀ ਹੈ ਇਹਦੇ ਬਾਰੇ ਵੀ ਉਹ ਦੇ ਆਰ ਵੈਰੀ ਮੱਚ ਕੰਸਰਨਡ, ਤੇ ਇਹਦੇ ਬਾਰੇ ਵੀ ਉਹ ਥੋੜ੍ਹਾ ਜਿਹਾ ਔਕਵਰਡ ਮਹਿਸੂਸ ਕਰਦੇ ਨੇ, ਤੇ ਉਹ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਹਾਊ ਟੂ ਰਿਐਕਟ ਟੂ ਦੈਟ ਸਿਚੁਏਸ਼ਨ। ਮਤਲਬ ਅਸੀਂ ਇਹ ਦੇਖਿਆ ਵੀ ਇਸ ਏਜ ਦੇ ਵਿੱਚ ਜਾਂ ਤਾਂ ਬੱਚੇ ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਹੁੰਦੇ ਨੇ, ਉਹ ਆਪਣੇ ਆਪ ਨੂੰ ਸਮਝਦੇ ਨੇ ਕਿ ਸਾਨੂੰ ਤਾਂ ਸਭ ਕੁਝ ਪਤਾ, ਜਾਂ ਉਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਜਿਹੜੇ ਉਹ ਅੰਡਰ ਕੌਨਫੀਡੈਂਟ ਹੁੰਦੇ ਨੇ। ਇੱਥੇ ਰੋਲ ਜਿਹੜਾ ਆਉਂਦਾ ਉਸੇ ਕਰਕੇ ਕੀ ਆਉਂਦਾ ਕਿ

0: ਕੇ ਬਿਹੇਵੀਅਰ ਹੁੰਦਾ। ਤੇ ਇੱਥੇ ਸਾਡਾ ਬੀਂਗ ਏ ਪੇਰੈਂਟਸ ਇਹ ਫਰਜ਼ ਬਣਦਾ ਕਿ ਜਦੋਂ ਵੀ ਬੱਚਿਆਂ ਨਾਲ ਅਸੀਂ ਕੋਈ ਡਿਸਕਸ਼ਨ ਕਰਦੇ ਹਾਂ ਉਹ ਬੜੀ ਕਾਮ ਐਟਮੋਸਫੀਅਰ 'ਚ ਹੋਣੀ ਚਾਹੀਦੀ ਹੈ। ਸਾਨੂੰ ਆਪਣੀ ਟੋਨ ਬੀਂਗ ਏ ਪੇਰੈਂਟਸ ਹਮੇਸ਼ਾ ਨੀਵੀਂ ਰੱਖਣੀ ਚਾਹੀਦੀ ਹੈ, ਟੂ ਦਾ ਪੁਆਇੰਟ, ਜਾਂ ਉਸ ਟਾਈਪ ਨੂੰ ਕੁਛ ਕਿਸੇ ਮਾਡਲ ਜਾਂ ਕਿਸੇ ਐਗਜ਼ਾਮਪਲ ਦੇ ਨਾਲ ਸਾਨੂੰ ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ, ਮਤਲਬ ਡਿਕਟੇਟਰਸ਼ਿਪ ਨਾਲ ਬੱਚਿਆਂ ਨਾਲ ਸਾਹਮਣਾ ਨਹੀਂ ਕਰਨਾ ਚਾਹੀਦਾ। ਜੇ ਅਸੀਂ ਉਹਨਾਂ ਦੇ ਬਰਾਬਰ ਬਹਿਸ ਕਰਾਂਗੇ, ਬਰਾਬਰ ਉਹਨੂੰ ਡਿਕਟੇਟ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਇਹ ਹਮੇਸ਼ਾ ਉਸ ਮਸਲੇ ਨੂੰ, ਮੁੱਦੇ ਨੂੰ ਗੰਭੀਰ ਬਣਾਉਂਦੀ ਹੈ, ਨਾ ਕਿ ਉਸ ਮੁੱਦੇ ਨੂੰ ਸਮਝਾਉਂਦੀ ਹੈ। ਜੇ ਸਾਨੂੰ ਲੱਗ ਰਿਹਾ ਹੋਵੇ ਕਿ ਅਸੀਂ ਬੱਚੇ ਨੂੰ ਉਸ ਵੇਲੇ ਸਮਝਾਉਣ ਮਤਲਬ ਪ੍ਰੋਪਰਲੀ ਨਹੀਂ ਸਮਝਾ ਪਾ ਰਹੇ, ਤਾਂ ਬੈਟਰ ਇਹ ਹੁੰਦਾ ਕਿ ਥੋੜ੍ਹਾ ਚਿਰ ਆਪਾਂ ਉਸ ਸਿਚੁਏਸ਼ਨ ਤੋਂ ਦੂਰ ਹੋ ਜਾਈਏ, ਅਤੇ ਥੋੜ੍ਹਾ ਜਿਹਾ ਜਦੋਂ ਐਟਮੋਸਫੀਅਰ ਮਤਲਬ ਕੂਲ ਐਂਡ ਕਾਮ ਐਟਮੋਸਫੀਅਰ ਹੋਵੇ, ਫਿਰ ਬੱਚੇ ਨੂੰ ਦੁਬਾਰਾ ਅਸੀਂ ਉਸ ਗੱਲ 'ਤੇ ਟੋਪਿਕ 'ਤੇ ਲੈ ਕੇ ਆਈਏ, ਅਤੇ ਥੋੜ੍ਹਾ ਜਿਹਾ ਕਿਸੇ ਐਗਜ਼ਾਮਪਲ ਦੇ ਨਾਲ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੀਏ। ਮਤਲਬ ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ, ਨਾ ਕਿ ਉਹਨਾਂ ਨੂੰ ਡਿਕਟੇਟ ਕਰਨਾ ਚਾਹੀਦਾ। ਸੋ ਪਹਿਲਾ ਡਿਕਟਮ ਜਿਹੜਾ ਹੈ ਉਹ ਇਸ ਏਜ 'ਤੇ ਬੱਚਿਆਂ ਨੂੰ ਸੰਭਾਲਣ ਦਾ ਇਹੀ ਹੈ।
1: ਦੋਸਤੋ, ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਅਵਸਥਾ ਵਿੱਚ ਲੜਕਿਆਂ 'ਚ ਹੋਣ ਵਾਲੇ ਬਦਲਾਵਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜਿੰਦਲ।
2: ਡਾਕਟਰ ਸਾਹਿਬ, ਤੁਸੀਂ ਹਾਰਮੋਨ ਦਾ ਜ਼ਿਕਰ ਕੀਤਾ, ਮੇਲ ਬਾਡੀ ਦੇ ਵਿੱਚ ਮਨੁੱਖੀ ਸਰੀਰ ਜੋ ਕਿ ਅਸੀਂ ਗੱਲ ਕਰੀਏ, ਜੇਕਰ ਪੁਰਖ ਸਰੀਰ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਹਾਰਮੋਨ ਹੁੰਦਾ ਹੈ ਅਤੇ ਕਿਸ ਤਰ੍ਹਾਂ ਕੰਮ ਕਰਦਾ ਹੈ, ਕਿਸ ਨਾਂ ਤੋਂ ਇਸ ਹਾਰਮੋਨ ਨੂੰ ਅਸੀਂ ਜਾਣਦੇ ਹਾਂ?
0: ਦੇਖੋ, ਹਾਰਮੋਨ ਤਾਂ ਜੇ ਮੇਲ ਦੇ ਵਿੱਚ ਗੱਲ ਕਰਦੇ ਹਾਂ ਤਾਂ ਨੋਰਮਲੀ ਟੈਸਟੋਸਟੇਰੋਨ ਜਿਹੜਾ ਹੈ ਹਾਰਮੋਨ, ਉਹੀ ਬੇਸਿਕਲੀ ਸੈਕਸੁਅਲ ਗਰੋਥ ਦੇ ਵਿੱਚ ਹੈਲਪ ਕਰਦਾ, ਪਰ ਉਹਦੇ ਨਾਲ ਜਿਹੜੀ ਹਾਈਟ ਹੈ, ਜਿਸ ਤਰ੍ਹਾਂ ਆਪਾਂ ਲੈਂਦੇ ਹਾਂ ਕਿ 2-2.5 ਇੰਚ ਪਰ ਈਅਰ ਇੱਕੋਦਮ ਇਹ 5-7 ਸਾਲ ਲਈ ਵੱਧਦੀ ਹੈ, ਤਾਂ ਸਾਰੀ ਹਾਈਟ ਉਹਦੀ ਇਸ ਏਜ ਦੇ ਵਿੱਚ ਆਉਣੀ ਹੈ। ਮੇਨ ਜਿਹੜਾ ਹੈ ਉਹ ਸੈਕਸੁਅਲ ਗਰੋਥ ਕਰਕੇ, ਜੋ ਸੈਕਸੁਅਲ ਗਰੋਥ ਕਰਕੇ ਬੱਚਾ ਔਕਵਰਡ ਫੀਲ ਕਰਦਾ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਲੜਕੀਆਂ ਦੇ ਵਿੱਚ ਅਸੀਂ ਕਹਿੰਦੇ ਕਿ ਵਜਾਇਨਾ ਬਲੀਡ ਜਿਹਨੂੰ ਅਸੀਂ ਕਹਿੰਦੇ ਮੈਨੂੰ ਰੇਜੀ, ਉਹ ਸ਼ੁਰੂ ਹੋ ਗਿਆ। ਮੇਲ ਦੇ ਵਿੱਚ ਕੀ ਹੁੰਦਾ ਕਿ ਵੈਟ ਨਾਈਟਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਮਟਾਈਮਸ, ਤਾਂ ਵੈਟ ਨਾਈਟ ਸ਼ੁਰੂ ਹੋ ਜਾਂਦੀਆਂ ਲਗਭਗ 14-15 ਸਾਲ ਦੀ ਉਮਰ ਦੇ ਵਿੱਚ। ਉਹ ਜਿਹੜਾ ਹੈ ਉਹ ਬੱਚੇ ਲਈ ਕਾਫੀ ਇੱਕੋਦਮ ਜਿਹੜਾ ਹੈ ਔਕਵਰਡ ਸਿਚੁਏਸ਼ਨ ਹੁੰਦੀ ਹੈ। ਸੋ ਬੀਇੰਗ ਇਹ ਜ਼ਿਆਦਾ ਸਕੂਲ ਦੇ ਵਿੱਚ ਸੈਕਸ ਐਜੂਕੇਸ਼ਨ ਨੂੰ ਇੰਟਰੋਡਿਊਸ ਕੀਤਾ ਜਾਵੇ, ਇਹ ਚੀਜ਼ਾਂ ਸਮਝਾਈਆਂ ਜਾਣ ਕਿ ਨੋਰਮਲ ਚੀਜ਼ਾਂ, ਜਾਂ ਬੀਇੰਗ ਇਹ ਪੇਰੈਂਟਸ ਸਾਨੂੰ ਬੱਚਿਆਂ ਨਾਲ ਇਹ ਚੀਜ਼ਾਂ ਡਿਸਕਸ ਕਰਨੀਆਂ ਚਾਹੀਦੀਆਂ ਕਿ 14-15 ਸਾਲ 'ਤੇ ਇਹ ਜਿਹੜਾ ਵੀਰਜ ਦਾ ਰਾਤ ਨੂੰ ਨਿਕਲਣਾ, ਇਹ ਕਾਮਨ ਨੋਰਮਲ ਚੀਜ਼ਾਂ ਨੇ, ਸਾਰਿਆਂ ਨਾਲ ਹੀ ਵਾਪਰਦੀਆਂ ਨੇ, ਤਾਂ ਜੋ ਇਸ ਕੰਡੀਸ਼ਨ ਨੂੰ, ਇਸ ਸਿਚੁਏਸ਼ਨ ਨੂੰ ਉਹ ਪ੍ਰੋਪਰਲੀ ਹੈਂਡਲ ਕਰ ਪਾਉਣ। ਅਗਰ ਉਹਨੂੰ ਪਹਿਲਾਂ ਹੀ ਪਤਾ ਹੋਏਗਾ ਤਾਂ ਫਿਰ ਸ਼ਾਇਦ ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹਨਾਂ ਅਗਰੈਸਿਵ ਜਾਂ ਉਸ ਤਰ੍ਹਾਂ ਦੀ ਜਿਹੜੀ ਔਕਵਰਡਨੈਸ ਹੈ ਉਹ ਸ਼ਾਇਦ ਨਹੀਂ ਆਏਗੀ। ਠੀਕ ਹੈ, ਅਤੇ ਮਤਲਬ ਇਹ ਚੀਜ਼ਾਂ 'ਤੇ ਸਾਨੂੰ ਥੋੜ੍ਹਾ ਜਿਹਾ ਸਟ੍ਰੈਸ ਦੇਣਾ ਪਏਗਾ।
2: ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ ਕਿ ਜੋ ਇਹ ਨੈਚੁਰਲ ਪ੍ਰੋਸੈਸ ਹੈ ਨਾਈਟ ਫਾਲ ਦਾ, ਰਾਤ ਨੂੰ ਜਦੋਂ ਉਤੇਜਨਾ ਹੁੰਦੀ ਹੈ ਉਸ ਦੇ ਨਾਲ ਵੀਰਜ ਦਾ ਨਿਕਲਣਾ, ਅਤੇ ਇਸ ਨੂੰ ਸੁਪਨ ਦੋਸ਼ ਕਹਿ ਕੇ ਕਈ ਜਿਹੜੇ ਝੋਲਾ ਛਾਪ ਹੁੰਦੇ ਨੇ, ਆਪਣੀ ਦੁਕਾਨ ਜਿਹੜੀ ਹੈ ਉਹ ਡਾਕਟਰੀ ਦੇ ਨਾਂ 'ਤੇ ਖੋਲ੍ਹੀ ਬੈਠੇ ਨੇ, ਉਹ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ, ਅਤੇ ਉਹ ਇਸ ਨੂੰ ਬਹੁਤ ਜ਼ਿਆਦਾ ਵੱਡੀ ਬਿਮਾਰੀ, ਅਲਾਮਤ ਸਰੀਰ ਦੇ ਵਿੱਚ ਮਰਦਾਨਗੀ ਦੀ ਘਾਟ ਇਸ ਨੂੰ ਦੱਸ ਕੇ ਜਿਤਾ ਕੇ ਬੜਾ ਗੁੰਮਰਾਹ ਕਰਦੇ ਨੇ। ਉਸ ਬਾਰੇ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਸਹੀ ਕੀ ਹੈ, ਸਹੀ ਮਾਰਗਦਰਸ਼ਨ ਕੀ ਹੈ?
0: ਦੇਖੋ, ਇੱਕ ਤਾਂ ਜਿਵੇਂ ਪਹਿਲਾਂ ਕਿਹਾ ਕਿ ਜੇ ਉਹਨੂੰ ਐਜੂਕੇਟਡ ਹੋਣਗੇ, ਇੱਕ ਤਾਂ ਉਹਨਾਂ ਨਾਲ ਸਾਨੂੰ ਸਮੇਂ ਸਿਰ ਜਿਸ ਏਜ 'ਤੇ ਵੀ ਬੱਚੇ ਹੈ, ਸਾਨੂੰ ਉਸ ਏਜ 'ਤੇ ਕੀ ਚੇਂਜਿਜ ਉਹਨਾਂ ਦੇ ਵਿੱਚ ਫਿਜੀਕਲ ਆਉਣੀਆਂ ਨੇ, ਸੈਕਸ ਰਿਲੇਟਡ ਆਉਣੀਆਂ ਨੇ, ਇਹ ਉਹਨਾਂ ਨਾਲ ਡਿਸਕਸ ਕਰਨਾ ਚਾਹੀਦਾ ਪਹਿਲਾਂ ਕਿ ਹੁਣ ਤੁਹਾਡੀ ਹਾਈਟ ਵੀ ਵਧੇਗੀ। ਠੀਕ ਹੈ, ਹੁਣ ਤੁਹਾਡੇ ਜਿਸ ਤਰ੍ਹਾਂ ਦੇ ਸੈਕਸੁਅਲ ਕਰੈਕਟਰ ਨੇ ਇਹ ਵੀ ਆਉਣਗੇ ਇਹਦੇ ਨਾਲ, ਜਿਸ ਤਰ੍ਹਾਂ ਕਈ ਬੱਚੇ ਅਸੀਂ ਦੇਖਿਆ ਵੀ ਉਹ ਕਹਿੰਦੇ ਆਵਾਜ਼ ਬੜੀ ਭਾਰੀ ਹੋ ਗਈ, ਅਤੇ ਸਾਨੂੰ ਵੀ ਪਤਾ ਕਿ ਸਭ ਤੋਂ ਪਹਿਲਾਂ ਮੰਡਿਆਂ ਦੇ ਵਿੱਚ 11-12 ਸਾਲ 'ਤੇ ਪਿਊਬਿਕ ਹੇਅਰ ਆਉਂਦੇ ਨੇ, ਫਿਰ ਉਸ ਤੋਂ ਬਾਅਦ ਆਰਮਪਿਟ ਦੇ ਵਿੱਚ ਆਉਂਦੇ ਨੇ, ਫਿਰ ਉਸ ਤੋਂ ਬਾਅਦ ਆਵਾਜ਼ ਥੋੜ੍ਹੀ ਭਾਰੀ ਜਾਂ ਆਵਾਜ਼ ਥੋੜ੍ਹੀ ਜਿਹੀ ਕੱਟ ਕੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਬ੍ਰੇਕ ਵੀ ਆਵਾਜ਼ ਹੁੰਦੀ ਹੈ, ਅਤੇ ਨੋਰਮਲ ਚੀਜ਼ ਹੈ। ਜਾਂ 14-15 ਸਾਲ 'ਤੇ ਅਸੀਂ ਦੇਖਦੇ ਹਾਂ ਵੀ ਬੱਚਿਆਂ ਦੇ ਫਿੰਸੀਆਂ ਮੂੰਹ 'ਤੇ ਸ਼ੁਰੂ ਹੋ ਜਾਂਦੀਆਂ ਨੇ, ਅਤੇ ਬਹੁਤ ਹੀ ਜ਼ਿਆਦਾ ਬੱਚੇ ਕੰਸਰਨ ਹੁੰਦੇ, ਕਿਉਂਕਿ ਸਕੂਲ ਗੋਇੰਗ 10ਵੀਂ 11ਵੀਂ ਦੇ ਬੱਚੇ ਹੁੰਦੇ ਨੇ, ਉਹ ਆਪਣੀ ਬੋਡੀ ਸ਼ੇਪ ਜਾਂ ਇੱਕ ਕਹਿ ਲਓ ਵੀ ਸੌਂਦਰਿਆਪਨ ਦੇ ਲਈ ਬੜੇ ਭਾਵੁਕ ਹੁੰਦੇ ਨੇ, ਤਾਂ ਉਹਨਾਂ ਨੂੰ ਫਿਰ ਇਹ ਹੈਂਡਲ ਪ੍ਰੋਪਰਲੀ ਕਰਨਾ ਚਾਹੀਦਾ ਕਿ ਇਹ ਨੋਰਮਲ ਹੈ, ਇਸ ਏਜ 'ਤੇ ਕਾਮਨ ਹੈ, ਕਿਹੜੀਆਂ ਕਿਹੜੀਆਂ ਪ੍ਰੀਕੋਸ਼ਨਸ, ਜਿਸ ਅਸੀਂ ਕਹਿੰਦੇ ਬਹੁਤਾ ਸਪਾਈਸੀ ਫੂਡ ਨਾ ਦਿੱਤਾ ਜਾਵੇ। ਠੀਕ ਹੈ, ਜਾਂ ਕਿਤੇ ਟ੍ਰੀਟਮੈਂਟ ਦੀ ਲੋੜ ਹੈ ਤਾਂ ਇੱਕ ਵਾਰ ਸਕਿਨ ਸਪੈਸ਼ਲਿਸਟ ਨੂੰ ਦਿਖਾ ਕੇ ਜਾਂ ਪੀਡੀਆਟ੍ਰਿਸ਼ ਨੂੰ ਦਿਖਾ ਕੇ ਵੀ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਉਹ ਦੱਸਿਆ ਜਾ ਸਕਦਾ, ਤਾਂ ਇਹਦੇ ਨਾਲ ਬੱਚੇ ਕਾਫੀ ਹੱਦ ਤੱਕ ਸ਼ਾਂਤ ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਇਹਨਾਂ ਚੀਜ਼ਾਂ 'ਚੋਂ ਜਿਹੜਾ ਕੱਢਣਾ ਉਹ ਬੜਾ ਸੌਖਾ ਹੋ ਜਾਂਦਾ। ਇਹਦੇ ਨਾਲ ਇਸਦੀ ਗੱਲ ਕਰਦੇ ਹਾਂ ਕਿ ਪੋਜ਼ੀਟਿਵ ਰਿਲੇਸ਼ਨਸ਼ਿਪਸ ਜਿਹੜੇ ਨੇ ਉਹ ਇਸ ਏਜ 'ਤੇ ਬਹੁਤ ਇੰਪੋਰਟੈਂਟ ਹੈ। ਪੋਜ਼ੀਟਿਵ ਰਿਲੇਸ਼ਨਸ਼ਿਪਸ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਬੱਚਿਆਂ ਨੂੰ ਹੈਲਦੀ ਡਾਈਟ ਲਈ ਇਨਕਰੇਜ ਕਰਨਾ ਚਾਹੀਦਾ, ਇਹ ਉਹ ਏਜ ਹੈ ਜਦੋਂ ਉਹਨਾਂ ਨੂੰ ਮਤਲਬ ਨੋਰਮਲ ਡਾਈਟ ਤੋਂ ਉਹ ਸ਼ਾਇਦ ਥੋੜ੍ਹਾ ਜਿਹਾ ਬਹੁਤ ਜ਼ਿਆਦਾ ਮਤਲਬ 10-11 ਸਾਲ ਤੱਕ ਘਰੇ ਰਹਿ ਕੇ ਉਹ ਪੇਰੈਂਟਸ ਤੋਂ ਜਦੋਂ ਬਾਹਰ ਨਿਕਲਣਾ ਚਾਹੁੰਦੇ ਨੇ ਨਾ, ਤਾਂ ਉਹ ਖਾਣੇ ਪੀਣੇ ਤੋਂ ਵੀ ਬਾਹਰ ਨਿਕਲਣਾ ਚਾਹੁੰਦੇ, ਉਹਨਾਂ ਨੂੰ ਜਿਹੜਾ ਬਾਜ਼ਾਰ ਦਾ ਜੰਕ ਫੂਡ ਹੈ, ਚਾਹੇ ਉਹ ਪੀਜ਼ਾ ਹੋਵੇ, ਚਾਹੇ ਬਰਗਰਸ ਹੋਣ, ਚਾਹੇ ਕੋਲਡ ਡਰਿੰਕਸ ਹੋਣ, ਜਾਂ ਜਿਹੜੀਆਂ ਵੀ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਚੀਜ਼ਾਂ ਅਵੇਲੇਬਲ ਹੈ, ਉਹ ਉਹਨਾਂ ਨੂੰ ਖਾਣਾ ਪਸੰਦ ਕਰਦੇ ਆ।

0: ਉਹਨਾਂ ਨੂੰ ਇਹ ਦੱਸੀਏ ਕਿ ਸਲੀਪ ਐਜੂਕੇਟ ਸਲੀਪ ਹੀ ਜਿਹੜੀ ਬੜੀ ਇੰਪੋਰਟੈਂਟ ਹੈ। ਅਸੀਂ ਆਮ ਦੇਖਦੇ ਹਾਂ ਕਿ ਬੱਚੇ ਰਾਤ ਨੂੰ ਤਿੰਨ ਤਿੰਨ ਚਾਰ ਚਾਰ ਵਜੇ ਤੱਕ ਮੋਬਾਈਲ 'ਤੇ ਜਾਂ ਲੈਪਟਾਪ 'ਤੇ ਸੀਰੀਅਲਸ ਜਾਂ ਜਿਹੜੀਆਂ ਵੀ ਉਹਨਾਂ ਨੇ ਸੋਸ਼ਲ ਪਲੇਟਫਾਰਮ 'ਤੇ ਐਕਟੀਵਿਟੀਜ਼ ਹੈ ਉਹਦੇ ਵਿੱਚ ਰਹਿੰਦੇ ਨੇ, ਅਤੇ ਜਿਸ ਨਾਲ ਉਹ ਸਲੀਪ ਡੈਪਰੀਵੇਸ਼ਨ ਵੀ ਹੁੰਦੀ ਹੈ, ਉਹਦੇ ਨਾਲ ਬੱਚੇ ਚਿੜਚਿੜਾਪਣ ਦੇ ਵਿੱਚ ਜ਼ਿਆਦਾ ਆ ਜਾਂਦੇ ਆ। ਤਾਂ ਇਹ ਵੀ ਉਹਨਾਂ ਨਾਲ ਬੈਠ ਕੇ ਸਮਝਾ ਕੇ ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ ਕਿ ਐਡੀਕੁਏਟ ਸਲੀਪ, ਐਡੀਕੁਏਟ ਹਾਈਡਰੇਸ਼ਨ ਅਤੇ ਐਡੀਕੁਏਟ ਜਿਹੜੀ ਹੈ ਹੈਲਦੀ ਡਾਇਟ ਸਰੀਰ ਦੀ ਗਰੋਥ ਵਾਸਤੇ ਵੀ, ਚਾਹੇ ਉਹ ਬ੍ਰੇਨ ਦੀ ਗਰੋਥ ਹੋਵੇ, ਚਾਹੇ ਉਹ ਬਾਲਾਂ ਦੀ ਗਰੋਥ ਹੋਵੇ। ਬਾਲਾਂ ਲਈ ਬੜੇ ਬੱਚੇ ਸੈਂਸਿਟਿਵ ਹੁੰਦੇ ਆ, ਖਾਸ ਕਰਕੇ ਲੜਕੇ, ਤਾਂ ਉਹਨਾਂ ਨੂੰ ਦੱਸਣਾ ਪਏਗਾ ਕਿ ਬਾਲਾਂ ਦਾ ਜੇ ਚਿੱਟਾਪਣ ਨਹੀਂ ਚਾਹੁੰਦੇ ਜਾਂ ਜਿਹੜੀ ਬਾਲਡਨੈਸ ਨਹੀਂ ਚਾਹੁੰਦੇ, ਵਧੀਆ ਬਾਲ ਚਾਹੁੰਦੇ ਹੋ, ਤਾਂ ਉਹ ਹਰੀਆਂ ਸਬਜ਼ੀਆਂ, ਬੇਸਣ, ਕਾਲੇ ਚਨੇ ਜਾਂ ਜਿਹੜੀਆਂ ਘਰ ਦੇ ਵਿੱਚ ਖੁਰਾਕ ਹੈ ਇਹਨਾਂ 'ਤੇ ਜ਼ੋਰ ਦੇਣਾ। ਜੰਕ ਫੂਡ ਨਾਲ ਬਾਲ ਚਿੱਟੇ ਹੋਣ ਦੇ ਜਾਂ ਇਹਨਾਂ ਚੀਜ਼ਾਂ ਦਾ ਖਤਰਾ ਉਹ ਵੱਧ ਜਾਂਦਾ। ਇਹਦੇ ਨਾਲ ਹੀ ਉਹਨਾਂ ਨੂੰ ਕੰਪੈਸ਼ਨੇਟ ਵੇ ਦੇ ਵਿੱਚ ਹੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਬਹੁਤ ਵਾਰ ਅਸੀਂ ਕੀ ਹੁੰਦੇ ਹਾਂ ਕਿ ਵੀ ਆਰ ਨਾਟ ਗੁੱਡ ਲਿਸਨਰਸ, ਜਦੋਂ ਬੱਚੇ ਕੋਈ ਗੱਲ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੀ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਆਪਣਾ ਜਿਹੜਾ ਆਈਡੀਆ ਜਾਂ ਸਾਡੇ ਜਿਹੜੇ ਅਸੀਂ ਕੁਛ ਚੀਜ਼ਾਂ ਸਾਡੇ ਆਈਡੀਆ ਫਿਕਸ ਹੋ ਜਾਂਦੇ ਆ, ਸਾਡੀ ਵੀ ਇੱਕ ਟਨਲ ਵਿਜ਼ਨ ਹੋ ਜਾਂਦੀ ਹੈ, ਤਾਂ ਅਸੀਂ ਆਪਣੇ ਆਈਡੀਆ ਉਹਨਾਂ 'ਤੇ ਫੋਰਸ ਕਰਨਾ ਚਾਹੁੰਦੇ ਹਾਂ। ਸੋ ਇਹ ਕੋਈ ਬਹੁਤ ਅੱਛਾ ਆਈਡੀਆ ਨਹੀਂ ਹੈ। ਉਹਨਾਂ ਦੀ ਬੱਚਿਆਂ ਦੀ ਗੱਲ ਸੁਣੋ, ਫਿਰ ਤੁਸੀਂ ਆਪਣਾ ਐਕਸਪੀਰੀਅੰਸ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ। ਉਹਨਾਂ 'ਤੇ ਫੋਰਸ ਨਾ ਕਰੋ, ਉਹਨਾਂ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਕੇ ਉਹਨੂੰ ਇਹ ਦੱਸੋ ਵੀ ਹੁਣ ਤੂੰ ਦੇਖਣਾ, ਅਸੀਂ ਤੈਨੂੰ ਆਪਣਾ ਐਕਸਪੀਰੀਅੰਸ ਦੱਸਤਾ, ਹੁਣ ਤੂੰ ਇਸ ਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਕਿਵੇਂ ਇਹਨੂੰ ਇੰਪਲੀਮੈਂਟ ਕਰਨਾ ਜਾਂ ਇਸ ਤੋਂ ਕੀ ਤੂੰ ਫਾਇਦਾ ਲੈਣਾ, ਉਹ ਤੂੰ ਦੇਖਣਾ। ਜੇ ਤੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਉਹ ਠੀਕ ਹੈ, ਤਾਂ ਉਹਨੂੰ ਡਿਸਾਈਡ ਕਰਨ ਦਿਓ, ਤਾਂ ਹੌਲੀ ਹੌਲੀ ਬੱਚੇ ਫਿਰ ਤੁਹਾਡੀ ਉਹ ਗੱਲ ਸੁਣਨ ਲਈ ਉਹ ਜਿਹੜੇ ਨੇ ਉਹ ਮਦਦ ਪੋਜ਼ਿਟਿਵਿਟੀ ਉਹਨਾਂ ਦੀ ਆਉਂਦੀ ਹੈ, ਤੁਹਾਡੀ ਗੱਲ ਨੂੰ ਸੁਣਨਾ ਸ਼ੁਰੂ ਕਰਦੇ ਨੇ। ਇਸੇ ਤਰ੍ਹਾਂ ਉਹਨਾਂ ਦੀਆਂ ਜਿਹੜੀਆਂ ਇਮੋਸ਼ਨਸ ਹੈ ਜਾਂ ਉਹਨਾਂ ਦੀਆਂ ਪ੍ਰੋਬਲਮਸ ਹੈ ਉਹਨਾਂ ਬਾਰੇ ਉਹਨਾਂ ਨੂੰ ਨਾਲ ਖੁੱਲ੍ਹ ਕੇ ਗੱਲ ਕਰੋ। ਚਾਹੇ ਉਹ ਕਈ ਵਾਰੀ ਸਕੂਲ ਦੇ ਵਿੱਚ ਪੀਅਰ ਗਰੁੱਪ ਦੇ ਵਿੱਚ ਬੜਾ ਹੁੰਦਾ ਵੀ ਉਹ ਬੱਚਾ ਬਹੁਤ, ਕਈ ਬੱਚਿਆਂ ਦੇ ਕੋਈ ਅਮੀਰ ਹੈ, ਉਹ ਬੜੇ ਬੜੇ ਚੀਜ਼ਾਂ ਦੀਆਂ ਬੜੇ ਫੈਂਸੀ ਉਹ ਜਿਹੜੇ ਨੇ ਅੱਜ ਕੱਲ੍ਹ ਸੋਸ਼ਲ ਜਿਹੜੇ ਗੈਜਟਸ ਨੇ ਉਹ ਹੁੰਦੇ ਨੇ, ਤਾਂ ਦੂਜਾ ਬੱਚਾ ਕਈ ਵਾਰੀ ਉਹਦੇ ਬਾਰੇ ਮਹਿਸੂਸ ਕਰਦਾ। ਤਾਂ ਇਸ ਟੋਪਿਕ 'ਤੇ ਵੀ, ਚਾਹੇ ਟੋਪਿਕ ਛੋਟੇ ਹੋਣ, ਪਰ ਇਸ ਟੋਪਿਕ 'ਤੇ ਵੀ ਸਾਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਵੀ ਹਰ ਬੰਦਾ ਹਰ ਚੀਜ਼ ਨਹੀਂ ਹੁੰਦੀ, ਤੋ ਕਿਸੇ ਦੀ ਕੋਈ ਪ੍ਰਾਇੋਰਟੀ ਹੈ, ਕਿਸੇ ਦੀ ਕੀ ਪ੍ਰਾਇੋਰਟੀ ਹੈ, ਹਰੇਕ ਦੀਆਂ ਆਪਣੀਆਂ ਫਾਈਨੈਂਸ਼ੀਅਲ ਲਾਇਬਿਲਿਟੀਜ਼ ਵੀ ਆਪਣੀਆਂ ਆਪਣੀਆਂ ਹੁੰਦੀਆਂ। ਪਰ ਜੇ ਅਸੀਂ ਬੈਠ ਕੇ, ਮੈਂ ਫਿਰ ਕਹਿ ਰਿਹਾ ਕਿ ਕੂਲ ਐਂਡ ਕਾਮ ਐਟਮੋਸਫੀਅਰ ਦੇ ਵਿੱਚ, ਬੱਚੇ ਤੁਹਾਡੇ ਨਾਲ ਜਿੰਨਾ ਮਰਜ਼ੀ ਅਗਰੈਸਿਵ ਹੋਣ, ਐਜ ਏ ਪੇਰੈਂਟਸ ਯੂ ਹੈਵ ਟੂ ਬੀ ਕੂਲ ਐਂਡ ਕਾਮ। ਜੇ ਤੁਸੀਂ ਵੀ ਅਗਰੈਸਿਵ ਹੋਵੋਗੇ ਤਾਂ ਫਿਰ ਉਹ ਮਸਲਾ ਉਲਝੇਗਾ, ਉਹ ਸੁਲਝੇਗਾ ਨਹੀਂ। ਉਹਨਾਂ ਦੀ ਜ਼ਿੰਦਗੀ 'ਚ ਹੋਰ ਕੀ ਹੋ ਰਿਹਾ, ਇੱਕ ਅਸੀਂ ਪੀਰੀਅਡ ਲੈਂਦੇ ਹਾਂ ਜਦੋਂ 11-12 ਸਾਲ ਦਾ ਬੱਚਾ ਹੁੰਦਾ, ਉਹਨਾਂ ਨੂੰ ਇੱਕ ਨੋਨ ਰੋਮੈਂਟਿਕ ਉਹਨਾਂ ਦੀਆਂ ਐਸੋਸੀਏਸ਼ਨਸ ਹੁੰਦੀਆਂ ਫਰੈਂਡਸ ਨਾਲ, ਜਿਹਨੇ ਕਿ ਨੋਨ ਰੋਮੈਂਟਿਕ ਹੁੰਦੀਆਂ। ਇੱਕ ਫਿਰ ਇਹ ਜਾਂਦੀ ਹੈ 15-16 ਸਾਲ ਤੇ ਜਾ ਕੇ ਜਦੋਂ ਰੋਮਾਂਟਿਕ ਰਿਲੇਸ਼ਨਸ਼ਿਪਸ ਉਹਨਾਂ ਦੇ ਲਾਈਫ 'ਚ ਆਉਂਦੇ ਨੇ।
1: ਦੋਸਤੋ, ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਅਵਸਥਾ ਵਿੱਚ ਲੜਕਿਆਂ 'ਚ ਹੋਣ ਵਾਲੇ ਬਦਲਾਵਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜਿੰਦਲ। ਡਾਕਟਰ ਸਾਹਿਬ, ਤੁਹਾਡੇ ਤੋਂ ਮੈਂ ਇਹੀ ਸਵਾਲ ਜਾਣਨਾ ਚਾਹੁੰਦਾ ਗਾ, ਮੇਰਾ ਸਵਾਲ ਇੱਥੇ ਇਸ ਸਟੇਜ 'ਤੇ ਇਹ ਹੈ ਕਿ ਕਈ ਵਾਰ ਮੁੰਡੇ ਜਿਹੜੇ ਹੁੰਦੇ ਨੇ ਉਹ ਵਿਪਰੀਤ ਲਿੰਗ ਨੂੰ ਲੈ ਕੇ, ਓਪੋਜਿਟ ਸੈਕਸ ਨੂੰ ਲੈ ਕੇ, ਯਾਨੀ ਕਿ ਉਸ ਸੈਕਸ ਬਾਰੇ ਜਾਣਨਾ ਚਾਹੁੰਦੇ ਹੈ, ਉਸ ਸੈਕਸ ਦੇ ਬਿਹੇਵੀਅਰ ਬਾਰੇ ਜਾਣਨਾ ਚਾਹੁੰਦੇ ਹੈ, ਉਹਨਾਂ ਦੇ ਨਾਲ ਨੇੜਤਾ ਬਣਾਉਣਾ ਚਾਹੁੰਦੇ ਹੈ, ਜਾਂ ਉਹ ਔਰਗਨ ਫੀਮੇਲ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਦਾ, ਉਸ ਬਾਰੇ ਵੀ ਜਾਣਨਾ ਚਾਹੁੰਦੇ, ਇਸ ਬਾਰੇ ਕੀ ਕਹੋ?
0: ਉਹੀ ਕਹਿੰਦੇ ਵੀ ਜਿਸ ਤਰ੍ਹਾਂ ਮੈਂ ਕਹਿੰਦੇ 15-16 ਸਾਲ ਤੇ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ, ਤਾਂ ਇਹਦੇ ਬਾਰੇ ਇੱਕ ਨੋਰਮਲ ਨੈਚੁਰਲ ਫਨੋਮਨਾ। ਪਹਿਲਾਂ ਤਾਂ ਗੱਲ ਇਹ, ਪੇਰੈਂਟਸ ਨੂੰ ਇਸ ਗੱਲ ਤੇ ਰਿਐਕਟ ਨਹੀਂ ਕਰਨਾ ਚਾਹੁੰਦਾ, ਇਹ ਨੋਰਮਲ ਨੈਚੁਰਲ ਹੈ ਕਿ ਉਹਨਾਂ ਨੇ ਓਪੋਜਿਟ ਸੈਕਸ ਨਾਲ ਥੋੜਾ ਬਹੁਤ ਉਹਨਾਂ ਦੇ ਰੋਮਾਂਟਿਕ ਰਿਲੇਸ਼ਨਸ਼ਿਪ ਸਾਂਭਣਗੇ। ਸਾਨੂੰ ਕੀ ਹੈ ਕਿ ਸਾਨੂੰ ਉਸ ਰਿਲੇਸ਼ਨਸ਼ਿਪਸ ਬਾਰੇ ਹਰ ਤਰ੍ਹਾਂ ਨਾਲ ਉਹਨਾਂ ਨਾਲ ਡਿਸਕਸ਼ਨ ਕਰਨੀ ਚਾਹੀਦੀ ਹੈ। ਪ੍ਰੋਬਲਮ ਇਹ ਹੈ ਕਿ ਅਸੀਂ ਅੱਜ ਵੀ ਇਹ ਗੱਲ ਕਰਨ ਲੱਗੇ ਬੱਚਿਆਂ ਨਾਲ ਥੋੜ੍ਹਾ ਜਿਹਾ ਘਬਰਾਉਂਦੇ ਹਾਂ ਜਾਂ ਅਸੀਂ ਅਵੋਇਡ ਕਰਦੇ ਹਾਂ। ਜੋ ਤੁਸੀਂ ਅਵੋਇਡ ਕਰਦੇ ਹਾਂ ਤਾਂ ਬੱਚੇ ਫਿਰ ਜਿਹੜੀ ਉਹਨਾਂ ਦੀ ਸਮਝ ਹੈ ਜਾਂ ਜੋ ਉਹਨਾਂ ਨੂੰ ਫਰੈਂਡ ਸਰਕਲ ਤੋਂ ਪਤਾ ਲੱਗਦਾ, ਫਿਰ ਉਵੇਂ ਬਿਹੇਵ ਕਰਦੇ ਹਾਂ। ਸੋ ਤੁਸੀਂ ਇਸ ਰਿਲੇਸ਼ਨਸ਼ਿਪ 'ਚ ਕੋਈ ਮਾੜਾਪਨ ਨਹੀਂ ਹੈ, ਪਰ ਉੱਥੇ ਕੀ ਪ੍ਰਿਕੋਸ਼ਨਸ ਅਸੀਂ ਲੈਣੀ ਹੈ, ਕੀ ਸਾਵਧਾਨੀ ਉਹਨਾਂ ਨੇ ਵਰਤਣੀ ਹੈ, ਕੀ ਪ੍ਰੋਬਲਮਾਂ ਆ ਸਕਦੀਆਂ, ਇਹ ਉਹਨਾਂ ਨੂੰ ਥੋੜ੍ਹਾ ਜਿਹਾ ਅਵੇਅਰ ਕਰਨਾ ਚਾਹੀਦਾ। ਇਹਦੇ ਨਾਲ ਕੀ ਹੈ ਕਿ ਬੱਚਿਆਂ ਨੂੰ ਥੋੜ੍ਹੀ ਮਤਲਬ, ਅਸੀਂ ਦੇਖਿਆ ਕਿ ਜਦੋਂ ਰੋਮਾਂਟਿਕ ਰਿਲੇਸ਼ਨਸ਼ਿਪਸ ਹੁੰਦੇ ਨੇ ਤਾਂ ਆਪੋਜਿਟ ਜੈਂਡਰ ਨੂੰ ਇਨਫਲੂਐਂਸ ਕਰਨ ਵਾਸਤੇ ਥੋੜ੍ਹਾ ਜਿਹਾ ਉਹ ਕਈ ਵਾਰ ਗਲਤ ਸਾਧਨ ਜਿਵੇਂ ਨਸ਼ਿਆਂ ਦਾ ਇਸਤੇਮਾਲ ਵੀ ਸ਼ੁਰੂ ਹੋ ਜਾਂਦਾ ਵੀ ਕਿੱਕ ਚਾਹੀਦੀ ਹੈ, ਤਾਂ ਚਾਹੇ ਉਹ ਅਲਕੋਹਲ ਹੋਵੇ, ਡਰੱਗਸ ਹੋਵੇ, ਸਮੋਕਿੰਗ ਹੋਵੇ, ਜਾਂ ਜਿਹੜੇ ਸਮੋਕ ਦੇ ਵਿੱਚ ਅੱਜ ਕੱਲ੍ਹ ਜਿਹੜੇ ਨਵੇਂ ਨਸ਼ੇ ਅਸੀਂ ਕਹਿ ਦਿੰਦੇ ਹਾਂ ਕਿ ਵੀਡ ਸਮੋਕ ਹੈ, ਪੰਜਾਬ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਬਹੁਤ ਹੀ ਮਾੜੇ ਜਿਹੇ ਹਾਲਾਤ ਨੇ ਵੀ ਚਿੱਟਾ ਜਾਂ ਇਹ ਨੇ, ਇਹ ਚੀਜ਼ਾਂ ਆ ਜਾਂਦੀਆਂ। ਕੀ ਹੁੰਦੀਆਂ ਵੀ ਜਾਂ ਤਾਂ ਉਹਨੂੰ ਇਨਫਲੂਐਂਸ ਕਰਨ ਵਾਸਤੇ ਹੁੰਦੀਆਂ, ਜਾਂ ਜਦੋਂ ਕਿਸੇ ਵੇਲੇ ਦੂਜੇ ਪੱਖ ਤੋਂ ਉਹਨਾਂ ਨੂੰ ਕੋਈ ਨਿਰਾਸ਼ਾ ਮਿਲਦੀ ਹੈ, ਨਾ ਹੋ ਜਾਂਦੀ ਹੈ, ਫਰੈਂਡਸ਼ਿਪ ਦੇ ਵਿੱਚ ਯੈਸ ਨਹੀਂ ਹੁੰਦੀ, ਤਾਂ ਫਿਰ ਉਹ ਇਸ ਗੱਲ ਨੂੰ ਜ਼ਿਆਦਾ ਦਿਮਾਗ 'ਤੇ ਲੈ ਲੈਂਦੇ ਨੇ, ਤਾਂ ਵੀ ਉਹ ਨਸ਼ਿਆਂ ਵਾਲੇ ਪਾਸੇ ਜਾ ਸਕਦੇ ਨੇ।

0: ਜਿਮ ਵੀ ਜੁਆਇਨ ਕਰਦੇ ਨੇ ਅਤੇ ਜਦੋਂ ਜਿਮ ਜੁਆਇਨ ਕਰਦੇ ਹੈ ਅਤੇ ਬੜੇ ਇਸ ਤਰ੍ਹਾਂ ਦੇ ਜੋ ਸਪਲੀਮੈਂਟ ਨੇ ਪ੍ਰੋਟੀਨ ਜਾਂ ਹੋ ਗਏ ਜਾਂ ਇਸ ਤਰ੍ਹਾਂ ਦੇ ਜਿਮ ਵਾਲੇ ਸਪਲੀਮੈਂਟ ਜਿਹੜੇ ਹੁੰਦੇ ਨੇ ਜਿਮਨਾਸਟਿਕ ਵਾਲੇ ਉਹ ਵੀ ਵਰਤਣ ਲੱਗ ਜਾਂਦੇ ਆ ਸਰ, ਕਿਸ ਸਟੇਜ 'ਤੇ ਜਿਮ ਜੁਆਇਨ ਕਰੀਏ ਅਤੇ ਜਿਮ ਜੁਆਇਨ ਕਰਕੇ ਇਸ ਤਰ੍ਹਾਂ ਦੀ ਸਪਲੀਮੈਂਟ ਦੀ ਵਰਤੋਂ ਕਰੀਏ ਜਾਂ ਨਾ ਕਰੀਏ, ਇਹ ਸਵਾਲ ਹੈ ਜੀ।
1: ਦੇਖੋ, ਹਰੇਕ ਐਕਟੀਵਿਟੀ ਦੀ ਇੱਕ ਉਮਰ ਹੁੰਦੀ ਹੈ। ਜਿਮ ਜਾਣਾ ਕਦੋਂ ਸ਼ੁਰੂ ਕਰਨਾ ਹੈ? ਜਦੋਂ ਤੁਹਾਡੇ ਮਸਲਸ ਦੀ ਗਰੋਥ ਪ੍ਰੋਪਰ ਹੋ ਚੁੱਕੀ ਹੋਵੇ, ਜਦੋਂ ਉਹ ਜਿਮ ਦੀਆਂ ਐਕਟੀਵਿਟੀ ਨੂੰ ਪ੍ਰੋਪਰਲੀ ਹੈਂਡਲ ਕਰ ਸਕਦੇ ਹੋਣ ਅਤੇ ਤੁਹਾਡੀਆਂ ਬੋਨਸ ਉਸ ਚੀਜ਼ ਨੂੰ ਹੈਂਡਲ ਕਰ ਸਕਦੀਆਂ ਹੋਣ। ਤਾਂ ਜੇ ਅਸੀਂ ਇੱਕ ਮੈਡੀਕਲ ਲੈਂਗੁਏਜ 'ਚ ਗੱਲ ਕਰੀਏ, ਅਸੀਂ ਕਹਿੰਦੇ ਕਿ ਜਦੋਂ ਤੁਹਾਡੇ ਓਸੀਫੇਸ਼ਨ ਸੈਂਟਰ ਫਿਊਜ ਹੋ ਜਾਂਦੇ ਨੇ ਜਾਂ ਤੁਹਾਡੇ ਮਸਲਸ ਗਰੋ ਕਰ ਜਾਂਦੇ ਨੇ ਉਦੋਂ ਹੁੰਦਾ। ਜਾਂ ਦੇਸੀ ਭਾਸ਼ਾ 'ਚ ਗੱਲ ਕਰਾਂ ਤਾਂ ਲਗਭਗ 17-18 ਸਾਲ ਦੀ ਉਮਰ ਤੱਕ ਇਹ ਸਾਡੇ ਓਸੀਫਿਕੇਸ਼ਨ ਸੈਂਟਰ ਜਿਹੜੇ ਨੇ ਉਹ ਫਿਊਜ ਹੁੰਦੇ ਨੇ, ਠੀਕ ਹੈ, ਅਤੇ ਮਸਲ ਦੀ ਗਰੋਥ ਪ੍ਰੋਪਰ ਹੁੰਦੀ ਹੈ। ਤਾਂ 17-18 ਸਾਲ ਦੀ ਉਮਰ ਤੋਂ ਬਾਅਦ ਹੀ ਸਾਨੂੰ ਜਿਮ ਜੁਆਇਨ ਕਰਨਾ ਚਾਹੀਦਾ। ਪਰ ਅਸੀਂ ਨੋਰਮਲੀ ਦੇਖਣ 'ਚ ਆਇਆ ਕਿ ਜਦੋਂ ਬੱਚੇ 9ਵੀਂ 10ਵੀਂ 'ਚ ਹੋ ਜਾਂਦੇ ਨੇ, 13-14 ਸਾਲ ਦੇ ਹੋ ਜਾਂਦੇ ਨੇ, ਮੈਂ ਫਿਰ ਉਹੀ ਕਹਿ ਰਿਹਾ ਕਿ ਫਿਲਮਾਂ ਤੋਂ ਪ੍ਰਭਾਵਿਤ ਹੋ ਕੇ, ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਜਾਂ ਆਪਣੇ ਪੀਅਰ ਗਰੁੱਪ ਨੂੰ ਥੋੜ੍ਹਾ ਜਿਹਾ ਇਨਫਲੂਐਂਸ ਕਰਨ ਲਈ ਜਾਂ ਉਹਨਾਂ 'ਤੇ ਆਪਣੇ ਨੰਬਰ ਬਣਾਉਣ ਲਈ ਜਾਂ ਜਿਹੜੇ ਆਪਣੇ ਓਪੋਜਿਟ ਸੈਕਸ ਦੇ ਜਿਹਨਾਂ ਮੈਂ ਪਹਿਲਾਂ ਕਿਹਾ ਕਿ ਰੋਮਾਂਟਿਕ ਰਿਲੇਸ਼ਨਸ਼ਿਪ ਜਿਹਨਾਂ 'ਚ ਆਉਂਦਾ, ਉਹਨਾਂ 'ਤੇ ਥੋੜ੍ਹਾ ਜਿਹਾ ਆਪਣੇ ਨੰਬਰ ਬਣਾਉਣ ਵਾਸਤੇ ਉਹ ਜਿਮ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਹੜਾ ਕਿ ਗਲਤ ਹੈ। ਜਿਹਦੇ ਨਾਲ ਕਈ ਵਾਰੀ ਬਹੁਤ ਸਾਰੀਆਂ ਇੰਜਰੀਆਂ, ਚਾਹੇ ਉਹ ਬੋਨੀ ਇੰਜਰੀਆਂ ਹੋਣ, ਸਪਾਈਨਲ ਇੰਜਰੀਆਂ ਹੋਣ ਜਾਂ ਈਵਨ ਮਸਲ ਟੀਅਰਸ ਹੋਣ, ਇਹ ਬੜੇ ਕਾਮਨ ਨੇ ਅਤੇ ਜਿਹੜੇ ਬਾਅਦ ਦੇ ਵਿੱਚ ਉਹਨੂੰ ਬਹੁਤ ਦੁੱਖ ਤਕਲੀਫ ਦਿੰਦੇ ਨੇ। ਤਾਂ ਜਿਮ ਜਿਹੜਾ ਹੈ 17-18 ਸਾਲ ਤੋਂ ਪਹਿਲਾਂ ਪ੍ਰੈਫਰੇਬਲੀ ਨਹੀਂ ਜਾਣਾ ਚਾਹੀਦਾ, ਅਤੇ ਉਸ ਤੋਂ ਬਾਅਦ ਵੀ ਜਿਹੜਾ ਉੱਥੇ ਕੋਚ ਹੈ ਜਾਂ ਜਿਹੜਾ ਟ੍ਰੇਨਰ ਹੈ ਉਹਦੀ ਥੋੜ੍ਹੀ ਬਹੁਤ ਹੈਲਪ ਦੇ ਨਾਲ ਕਿਹੜੀਆਂ ਕਿਹੜੀਆਂ ਐਕਸਰਸਾਈਜ਼ ਕਰਨੀਆਂ ਉਵੇਂ ਕਰਨੀਆਂ ਚਾਹੀਦੀਆਂ। ਕਈ ਵਾਰੀ ਅਸੀਂ ਓਵਰ ਅਗਰੈਸਿਵ ਹੋ ਕੇ ਸ਼ੁਰੂ ਦੇ ਵਿੱਚ ਹੀ ਆਪਣੀ ਸਰੀਰ ਦੀ ਸਮਰੱਥਾ ਤੋਂ ਵੱਧ ਕਰਦੇ ਹਾਂ ਤਾਂ ਉਹ ਵੀ ਇੱਕ ਇੰਜਰੀ ਦਾ ਕਾਰਨ ਬਣਦੀਆਂ ਨੇ। ਦੂਜਾ ਗੱਲ ਆ ਗਿਆ ਸਪਲੀਮੈਂਟਸ ਦਾ। ਸਪਲੀਮੈਂਟਸ ਦੇ ਵਿੱਚ ਇਹ ਕਿ ਨੋਰਮਲ ਡਾਇਟ ਹੀ ਅੱਛੀ ਹੈ। ਇਹ ਡੈਫੀਨੇਟਲੀ ਹੈ ਕਿ ਐਸੇ ਦੇ ਗਰੁੱਪ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਚਾਹੀਦੀ ਹੈ, ਪਰ ਜਿਮ ਵਾਲੇ ਅਸੀਂ ਅਕਸਰ ਦੇਖਦੇ ਹਾਂ ਵੀ ਉਹ ਜਿਮ ਦੇ ਸ਼ਾਇਦ ਕੁਛ ਕਮਰਸ਼ੀਅਲ ਐਂਗਲ ਨਾਲੋਂ ਵੀ ਉਹ ਕੁਛ ਡੱਬਿਆਂ ਨੂੰ ਪ੍ਰੋਟੀਨ ਪਾਊਡਰ ਨੂੰ ਜਿਹੜਾ ਉਹ ਰਿਕਮੈਂਡ ਕਰਦੇ ਨੇ। ਇਹ ਸੱਚਾਈ ਹੈ ਕਿ ਪ੍ਰੋਟੀਨ ਸਾਨੂੰ ਵੱਧ ਮਾਤਰਾ ਦੇ ਵਿੱਚ ਚਾਹੀਦੀ ਹੁੰਦੀ ਹੈ, ਪਰ ਕੋਸ਼ਿਸ਼ ਇਹ ਕੀਤਾ ਜਾਵੇ ਕਿ ਨੈਚੁਰਲ ਤਰੀਕਿਆਂ ਨਾਲ ਪ੍ਰੋਟੀਨਸ ਨੂੰ ਪੂਰਾ ਕੀਤਾ ਜਾਵੇ, ਚਾਹੇ ਉਹ ਐੱਗ ਹੋਵੇ, ਚਾਹੇ ਉਹ ਨੋਨ ਵੈੱਜ ਹੋਵੇ, ਚਾਹੇ ਅਗਰ ਕੋਈ ਵੈਜੀਟੇਰੀਅਨ ਵੀ ਹੈ ਤਾਂ ਰੌਂਗੀ, ਨਿਊਟਰੈਲਾ, ਪਨੀਰ, ਕਾਲੇ ਚਨੇ, ਇਹ ਬੜੇ ਸਾਰੇ ਸੋਰਸ ਨੇ, ਸੋਇਆਬੀਨ, ਇਹ ਬਹੁਤ ਸਾਰੇ ਸੋਰਸ ਨੇ ਜਿਹੜੇ ਕਿ ਪ੍ਰੋਟੀਨ ਦੀ ਮਾਤਰਾ ਨੂੰ ਵਧਾ ਸਕਦੇ ਨੇ। ਜੇ ਡੱਬਾ ਵਰਤਣਾ ਵੀ ਹੋਵੇ ਪ੍ਰੋਟੀਨ ਜਿਹੜਾ ਪਾਊਡਰ ਆਉਂਦੇ ਨੇ ਤਾਂ ਉਹ ਬੜੀ ਲਿਮਿਟਡ ਕੁਆਂਟਿਟੀ ਦੇ ਵਿੱਚ ਅਤੇ ਥੋੜ੍ਹੀ ਜਿਹੀ ਜਾਂ ਤਾਂ ਡਾਕਟਰ ਦੀ ਸਲਾਹ ਦੇ ਨਾਲ ਜਾਂ ਜਿਹੜਾ ਵੀ ਇਸ ਕੰਮ ਲਈ ਮਾਹਰ ਹੈ ਕੋਈ ਥੋੜ੍ਹੀ ਬਹੁਤ ਉਹਦੀ ਸਲਾਹ ਜ਼ਰੂਰ ਵਰਤਣੀ ਚਾਹੀਦੀ ਹੈ। ਬਿਲਕੁਲ ਹੀ ਮਤਲਬ ਸਾਰਾ ਦਿਨ ਪ੍ਰੋਟੀਨ ਦੇ ਪਾਊਡਰ ਡੱਬੇ ਖਾਣਾ ਕਈ ਵਾਰੀ ਇਹ ਹਾਨੀਕਾਰਕ ਹੋ ਸਕਦੇ ਆ ਅਤੇ ਤੁਹਾਡੀਆਂ ਕਿਡਨੀਜ਼ 'ਤੇ ਵੀ ਇਹ ਜੇ ਆਪਣੀ ਇੱਕ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਖਾਵਾਂਗੇ ਤਾਂ ਤੁਹਾਨੂੰ ਇਹ ਅਫੈਕਟ ਕਰ ਸਕਦੀਆਂ ਨੇ।
0: ਦੋਸਤੋ, ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਅਵਸਥਾ ਵਿੱਚ ਲੜਕਿਆਂ 'ਚ ਹੋਣ ਵਾਲੇ ਬਦਲਾਵਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜਿੰਦਲ। ਡਾਕਟਰ ਸਾਹਿਬ, ਐਨਰਜੀ ਨਾਲ ਭਰਪੂਰ ਹੁੰਦਾ ਹੈ ਇਸ ਉਮਰ ਦੇ ਵਿੱਚ ਬੱਚਾ, ਇਸ ਉਮਰ ਦੇ ਵਿੱਚ ਮੇਲ ਜਿਹੜਾ ਹੈ ਉਹਦੇ ਵਿੱਚ ਐਨਰਜੀ ਜਿਹੜੀ ਹੈ, ਊਰਜਾ ਜਿਹੜੀ ਹੈ ਭਰਪੂਰ ਹੁੰਦੀ ਹੈ, ਅਤੇ ਇਸ ਊਰਜਾ ਨੂੰ ਸਹੀ ਪਾਸੇ ਕਿਵੇਂ ਲਗਾਇਆ ਜਾਵੇ, ਹੋਰ ਕਿਹੜੀਆਂ ਗਤੀਵਿਧੀਆਂ ਦੇ ਵਿੱਚ ਉਹ ਆਪਣੇ ਆਪ ਨੂੰ ਲਗਾਵੇ, ਕਿਸ ਤਰ੍ਹਾਂ ਦੀਆਂ ਹੋਬੀਜ਼, ਕਿਸ ਤਰ੍ਹਾਂ ਦੇ ਸ਼ੌਂਕ ਜਿਹੜੇ ਹੈ ਇਸ ਉਮਰ ਦੇ ਵਿੱਚ ਮੇਲ ਬੰਦਾ ਜਿਹੜਾ ਮੇਲ ਹੈ ਜਿਹੜਾ ਬੱਚਾ ਉਹ ਪਾਲੇ।
1: ਦੇਖੋ, ਸਭ ਤੋਂ ਵਧੀਆ ਚੀਜ਼ ਤਾਂ ਪਹਿਲਾਂ ਤਾਂ ਇਹ ਹੈ ਕਿ ਪੇਰੈਂਟਸ ਨੂੰ ਉਹਨਾਂ ਨਾਲ ਕਿਸੇ ਵੀ ਟਾਈਮ 'ਤੇ, ਮਤਲਬ ਅੱਜ ਕੱਲ੍ਹ ਦਿੱਕਤ ਕੀ ਆ ਰਹੀ ਹੈ ਕਿ ਪੇਰੈਂਟਸ ਕੋਲ ਟਾਈਮ ਨਹੀਂ ਹੈ, ਜਾਂ ਤਾਂ ਉਹ ਆਪਣੇ ਕੰਮ ਦੇ ਵਿੱਚ ਬਿਜ਼ੀ ਹੈ, ਪਰ ਕੰਮ ਨਾਲ ਵੱਧ ਵੀ ਜਿਹੜਾ ਇੱਕ ਵਟਸਐਪ ਹੈ ਜਾਂ ਸੋਸ਼ਲ ਮੀਡੀਆ, ਇਹਨਾਂ ਨਾਲ ਵੀ ਪੇਰੈਂਟਸ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਨੇ। ਜੇ ਉਹ ਫ੍ਰੀ ਟਾਈਮ ਹੈ ਤਾਂ ਅਸੀਂ ਦੇਖਦੇ ਹਾਂ ਕਿ ਉਹ ਸਾਰਾ ਦਿਨ, ਚਾਹੇ ਉਹ ਬੱਚੇ ਹੋਣ ਚਾਹੇ ਪੇਰੈਂਟਸ ਹੋਣ, ਉਹ ਮੋਬਾਈਲ 'ਤੇ ਬੈਠੇ ਰਹਿੰਦੇ ਨੇ। ਉਹਦੇ ਵਿੱਚ ਮੈਂ ਵੀ ਹਾਂ, ਮਤਲਬ ਕੋਈ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਸ਼ਾਇਦ ਉਹਦੀ ਐਡਿਕਸ਼ਨ ਇਸ ਤਰ੍ਹਾਂ ਦੀ ਹੋ ਗਈ ਕਿ ਅਸੀਂ ਮੋਬਾਈਲ 'ਤੇ ਜਾਂ ਟੀਵੀ 'ਤੇ ਜਾਂ ਜਿੰਨੇ ਅੱਜ ਕੱਲ੍ਹ ਸੀਰੀਅਲਸ ਆ ਗਏ, ਸ਼ਾਇਦ ਉਹਦੀ ਐਡਿਕਸ਼ਨ ਹੀ ਇੰਨੀ ਹੈ ਵੀ ਅਸੀਂ ਉਹਨਾਂ 'ਤੇ ਟਾਈਮ ਜ਼ਿਆਦਾ ਸਪੈਂਡ ਕਰ ਰਹੇ ਹਾਂ। ਸਾਨੂੰ ਉਸ 'ਤੇ ਟਾਈਮ ਘਟਾ ਕੇ ਵਿੱਚੋਂ 1 ਘੰਟਾ 1.5 ਘੰਟਾ ਪ੍ਰੋਡਕਟਿਵ ਟਾਈਮ ਜਿਹੜਾ ਹੈ ਉਹ ਬੱਚਿਆਂ ਦੇ ਨਾਲ ਬਤੀਤ ਕਰਨਾ ਚਾਹੀਦਾ। ਇਸ ਏਜ 'ਤੇ ਆਊਟਡੋਰ ਐਕਟੀਵਿਟੀਜ਼, ਉਹਨਾਂ 'ਤੇ ਸਾਨੂੰ ਸਟ੍ਰੈਸ ਦੇਣਾ ਚਾਹੀਦਾ। ਇਹ ਸਭ ਤੋਂ ਵੱਡੀ ਆ ਜਿਹੜਾ ਹੈ ਸਟ੍ਰੈਸ ਰਿਲੀਵਰ ਹੈ। ਉਹਦੇ ਨਾਲ ਫਿਜੀਕਲ ਐਕਟੀਵਿਟੀ ਵੀ ਹੋਣਗੀਆਂ, ਉਹਨਾਂ ਨੂੰ ਗਰੋਥ ਦੇ ਵਿੱਚ ਵੀ ਹੈਲਪ ਹੋਏਗੀ। ਜਦੋਂ ਆਊਟਡੋਰ ਗੇਮਸ ਖੇਡਣ ਜਾਣਗੇ, ਬੱਚਿਆਂ ਨਾਲ ਮਿਕਸਅਪ ਹੋਣਗੇ, ਤਾਂ ਫਲੈਕਸੀਬਿਲਟੀ ਜ਼ਿੰਦਗੀ ਦੇ ਵਿੱਚ ਕਿਵੇਂ ਆਉਂਦੀ ਹੈ, ਕੀ ਚੀਜ਼ਾਂ ਦੇ ਐਡਜਸਟ ਕਰਨਾ ਹੈ, ਇਹ ਸਾਰਾ ਕੁਛ ਉਹਨੂੰ ਜਿਹੜਾ ਹੈ ਗੇਮਾਂ ਤੋਂ ਸਿੱਖਦਾ। ਸਪੋਰਟਸਮੈਨਸ਼ਿਪ ਬਹੁਤ ਵੱਡੀ ਚੀਜ਼ ਹੈ, ਕਿਵੇਂ ਹਾਰ ਨੂੰ ਐਕਸੈਪਟ ਕਰਨਾ, ਕਿਵੇਂ ਜਿੱਤ ਨੂੰ ਹੰਬਲੀ ਆਪਾਂ ਐਕਸੈਪਟ ਕਰਨਾ, ਠੀਕ ਹੈ ਨਾ। ਸੋ ਇੱਦਾਂ ਸਾਰੀਆਂ ਚੀਜ਼ਾਂ ਨੂੰ ਵੀ ਇਹ ਤੁਹਾਡਾ ਮਤਲਬ ਜਿਹੜੇ ਬਾਅਦ ਦੇ ਜ਼ਿੰਦਗੀ ਦੇ ਵਿੱਚ ਰਿਜ਼ਲਟਸ ਆਉਣੇ ਹੈ ਉਹਨਾਂ ਨੂੰ ਵੀ ਇਹ ਉਹਨਾਂ ਨਾਲ ਕਹਿ ਲਈਏ ਕੋਪ ਅਪ ਕਰਨ ਲਈ ਸਾਨੂੰ ਹੈਲਪ ਕਰਦੇ ਨੇ। ਸੋ ਗੇਮਾਂ ਦੇ ਵਿੱਚ ਪਾਉਣਾ ਚਾਹੀਦਾ, ਪ੍ਰੋਡਕਟਿਵ ਲਾਈਫ ਉਹਨਾਂ ਨੂੰ, ਕਿਸੇ ਨੋਬਲ ਕੌਜ਼, ਸੋਸ਼ਲ ਆਪਾਂ ਐਕਟੀਵਿਟੀ

0: ਦੇ ਵਿੱਚ ਵੀ ਇਨਵੋਲਵ ਕਰ ਸਕਦੇ ਹਾਂ। ਈਵਨ ਘਰ ਦੀਆਂ ਐਕਟੀਵਿਟੀ ਦੇ ਵਿੱਚ ਵੀ ਬੱਚਿਆਂ ਨੂੰ, ਚਾਹੇ ਉਹ ਡਿਸੀਜਨ ਮੇਕਿੰਗ ਹੋਵੇ, ਚਾਹੇ ਉਹ ਘਰੇਲੂ ਰੂਟੀਨ ਚੀਜ਼ਾਂ ਹੋਣ, ਇਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਆਪਾਂ ਨੂੰ ਇਨਵੋਲਵ ਕਰਨਾ ਚਾਹੀਦਾ, ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ, ਉਹਨਾਂ ਨਾਲ ਡਿਸਕਸ਼ਨ ਕਰਨੀ ਚਾਹੀਦੀ ਹੈ, ਤਾਂ ਕਿ ਉਹ ਬੱਚਿਆਂ ਨੂੰ ਮਤਲਬ ਪੇਰੈਂਟਸ ਵੀ ਐਜ ਏ ਫਰੈਂਡਲੀ ਉਹ ਲੈ ਸਕਣ, ਅਤੇ ਉਹਨੂੰ ਲੱਗੇ ਕਿ ਸਾਨੂੰ ਵੀ ਘਰ ਦੇ ਵਿੱਚ ਤੁਹਾਡੀ ਪੁੱਛ ਗਿੱਛ ਹੈ। ਇਹ ਬੱਚਿਆਂ 'ਚ ਬੜਾ ਆਉਂਦਾ ਕਿ ਮੈਂ ਵੱਡਾ ਹੋ ਗਿਆ ਪਰ ਮੈਨੂੰ ਤਾਂ ਪੁੱਛਦੇ ਨਹੀਂ, ਮੈਨੂੰ ਤਾਂ ਸਿਰਫ ਮੰਮੀ ਜਾਂ ਡੈਡੀ ਜਿਹੜੇ ਉਹ ਡਿਕਟੇਟ ਕਰ ਦਿੰਦੇ ਨੇ, ਔਡਰ ਕਰਕੇ ਚਲੇ ਜਾਂਦੇ ਨੇ, ਪਰ ਮੈਂ ਹੁਣ ਵੱਡਾ ਹੋ ਗਿਆ। ਤਾਂ ਸਾਨੂੰ ਵੀ ਐਕਸੈਪਟ ਕਰਨਾ ਚਾਹੀਦਾ ਕਿ ਬੱਚਾ ਜਦੋਂ ਵੱਡਾ ਹੋ ਰਿਹਾ ਤਾਂ ਡੈਫੀਨੇਟਲੀ ਉਹਨੂੰ ਥੋੜ੍ਹਾ ਜਿਹਾ ਉਸ ਏਜ ਦੇ ਮੁਤਾਬਕ ਉਹਦੀ ਜਿਹੜੀ ਗੱਲਬਾਤ ਹੈ ਉਹ ਪ੍ਰੋਪਰ ਮਤਲਬ ਉਹ ਨਾਲ ਚਰਚਾ ਹੋਣੀ ਚਾਹੀਦੀ ਹੈ।
1: ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜੋ ਸਾਡੇ ਸਰੋਤੇ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਤੁਸੀਂ ਆਪਣੇ ਵੱਲੋਂ ਬਤੌਰ ਮਾਹਰ ਡਾਕਟਰ ਦੇਣਾ ਚਾਹੋਗੇ?
0: ਦੇਖੋ ਮੈਂ ਇਹਦੇ ਵਿੱਚ ਮੇਨ ਜੇ ਮੈਂ ਸਮਰਾਈਜ਼ ਕਰਾਂ ਤਾਂ ਮੈਂ ਇਹੀ ਕਹਾਂਗਾ, ਇਟ ਇਜ਼ ਨੋਰਮਲ ਫਾਰ ਟੀਨੇਜਰ ਟੂ ਸ਼ੋ ਚੈਲੇਂਜਿੰਗ ਬਿਹੇਵੀਅਰ। ਠੀਕ ਹੈ ਨਾ, ਤਾਂ ਜਦੋਂ ਜਦੋਂ ਪਿਊਬਰਟੀ ਦੇ ਐਡੋਲਸੈਂਟ ਦੇ ਵਿੱਚ ਜਾਣਗੇ ਤਾਂ ਉਹਨਾਂ ਦਾ ਬਿਹੇਵੀਅਰ ਚੇਂਜਸ ਆਉਣਾ ਹੀ ਆਉਣਾ, ਬਹੁਤ ਜ਼ਿਆਦਾ ਫਲਕਚੁਏਸ਼ਨ ਹੁੰਦੀ ਹੈ। ਤਾਂ ਸਾਨੂੰ ਬੀਂਗ ਏ ਪੇਰੈਂਟਸ ਜਾਂ ਜਿਹੜੇ ਉਹਦੇ ਨਾਲ ਅਸੀਂ ਰਹਿ ਰਹੇ ਹਾਂ, ਸਾਨੂੰ ਉਸ ਫਲਕਚੁਏਸ਼ਨ ਲਈ ਸਾਨੂੰ ਵੀ ਪਤਾ ਹੋਣਾ ਜ਼ਰੂਰੀ ਹੈ ਵੀ ਇਹ ਫਲਕਚੁਏਟ ਕਰੇਗਾ, ਤਾਂ ਸਾਨੂੰ ਉਸ ਮੁਤਾਬਕ ਉਹਦੇ ਨਾਲ ਕੋਪ ਅਪ ਕਰਨਾ ਚਾਹੀਦਾ। ਉਸ ਤੋਂ ਬਿਨਾਂ ਮੈਂ ਜਿਸ ਤਰ੍ਹਾਂ ਪਹਿਲਾਂ ਕਹਿ ਕੇ ਪੋਜ਼ਿਟਿਵ ਰਿਲੇਸ਼ਨਸ਼ਿਪ ਬੱਚਿਆਂ ਨਾਲ, ਉਹ ਤਾਂ ਹੀ ਹੋਏਗਾ ਜੇ ਅਸੀਂ ਉਹਨਾਂ ਦੀ ਗੱਲ ਸੁਣਾਂਗੇ। ਅਸੀਂ ਆਪਣੀਆਂ ਐਗਜ਼ਾਮਪਲਸ ਦੇ ਸਕਦੇ ਹਾਂ ਪਰ ਉਹਨਾਂ ਨੂੰ ਥੋਪਣਾ ਨਹੀਂ ਚਾਹੀਦਾ, ਉਹਨਾਂ ਨੂੰ ਡਿਕਟੇਟ ਨਹੀਂ ਕਰਨਾ ਚਾਹੀਦਾ। ਅਤੇ ਹਮੇਸ਼ਾ ਆਰਗੂਮੈਂਟ, ਮੈਂ ਹਮੇਸ਼ਾ ਕਹਿੰਦਾ ਕਿ ਆਰਗੂਮੈਂਟ ਨਹੀਂ ਕਰਨਾ, ਅਤੇ ਜਿਹੜੀ ਵੀ ਗੱਲਬਾਤ ਕਰਨੀ ਹੈ ਉਹ ਹਮੇਸ਼ਾ ਕੂਲ ਐਂਡ ਕਾਮ ਐਟਮੋਸਫੀਅਰ ਦੇ ਵਿੱਚ ਹੋਣੀ ਚਾਹੀਦੀ ਹੈ। ਹਾਂ, ਥੋੜ੍ਹਾ ਜਿਹਾ ਉਹਨਾਂ ਨੂੰ ਡਿਸਕਸ਼ਨ ਦੇ ਵਿੱਚ ਉਹਨਾਂ ਦੀਆਂ ਬਾਉਂਡਰੀ ਸਾਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਵੀ ਕੋਈ ਵੀ ਆਹ ਕੰਮ ਕਰ ਰਹੇ ਹੋ ਇਹਦੀ ਆਹ ਬਾਉਂਡਰੀ ਹੈ, ਅਗਰ ਤੁਸੀਂ ਇਸ ਬਾਉਂਡਰੀ ਨੂੰ ਕ੍ਰੋਸ ਕਰੋਗੇ ਤਾਂ ਤੁਹਾਨੂੰ ਆਹ ਦਿੱਕਤਾਂ ਆ ਸਕਦੀਆਂ ਨੇ। ਉਹ ਚਾਹੇ ਉਹਨਾਂ ਦਾ ਫਰੈਂਡ ਸਰਕਲ ਹੋਵੇ, ਚਾਹੇ ਉਹਨਾਂ ਦੇ ਕੋਈ ਸੈਕਸੁਅਲ ਰਿਲੇਸ਼ਨਸ਼ਿਪਸ ਹੋਣ, ਚਾਹੇ ਉਹ ਰੋਮਾਂਟਿਕ ਰਿਲੇਸ਼ਨਸ਼ਿਪਸ ਹੋਣ, ਚਾਹੇ ਇਸ ਤੋਂ ਬਿਨਾਂ ਉਹ ਜਿਮ ਕਲੱਬ ਜਾਂਦੇ ਨੇ ਜਾਂ ਨਸ਼ਿਆਂ ਬਾਰੇ ਵੀ, ਸਾਨੂੰ ਉਹਨਾਂ ਨੂੰ ਪਹਿਲਾਂ ਹੀ ਆਗਾਹ ਕਰਨਾ ਚਾਹੀਦਾ ਕਿ ਆਹ ਨਸ਼ਿਆਂ ਦੇ ਇਸ ਤਰ੍ਹਾਂ ਟੈਂਪਟੇਸ਼ਨ ਹੋਏਗੀ, ਆਹ ਨੁਕਸਾਨ ਨੇ, ਆਹ ਇਹਨਾਂ ਦਾ ਜਿਹੜਾ ਹੈ ਅੱਗੇ ਚੱਲ ਕੇ ਹੋਏਗਾ। ਸੋ ਉਹ ਵੀ ਸਾਨੂੰ ਚਰਚਾ ਉਸ ਗੱਲ 'ਤੇ ਹੋਣੀ ਚਾਹੀਦੀ ਹੈ। ਅਤੇ ਦੂਜਾ, ਸਾਨੂੰ ਫਿਜੀਕਲ ਡਿਸਿਪਲਿਨ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਮਦਦ ਗਾਈਡ ਕਰਨਾ ਪਏਗਾ। ਅਤੇ ਪਲੱਸ ਦੂਜਾ ਇਹੀ ਹੈ ਕਿ ਜਿੱਦਾਂ ਪਹਿਲਾਂ ਕਿਹਾ ਕਿ ਆਰਗੂਮੈਂਟ ਨਹੀਂ ਕਰਨਾ, ਮੈਂ ਵਾਰ ਵਾਰ ਇੱਕੋ ਗੱਲ 'ਤੇ ਆ ਰਿਹਾ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਆਰਗੂਮੈਂਟਸ ਜਿਹੜੇ ਨੇ ਉਹ ਇੱਕ ਤਲਖੀ ਨਾਲ ਜਾਂ ਇੱਕ ਉੱਚੀ ਟੋਨ ਨਾਲ ਉਹ ਨਹੀਂ ਕਰਨੇ ਚਾਹੀਦੇ। ਹਮੇਸ਼ਾ ਇਹਨੂੰ ਇੱਕ ਪੋਜ਼ਿਟਿਵ ਡਿਬੇਟ ਦੇ ਰੂਪ 'ਚ ਲਓ, ਉਹਨੂੰ ਕੂਲ ਐਂਡ ਕਾਮ ਐਟਮੋਸਫੀਅਰ 'ਚ ਗੱਲ ਕਰੋ, ਉਹਨੂੰ ਜਿਸ ਤਰ੍ਹਾਂ ਮੈਂ ਤਿੰਨ ਚੇਂਜਸ ਕਹੀ ਹੈ ਕਿ ਫਿਜੀਕਲ ਗਰੋਥ, ਸੈਕਸੁਅਲ ਗਰੋਥ ਅਤੇ ਬਿਹੇਵੀਅਰ ਗਰੋਥ, ਉਹਦੇ ਬਾਰੇ ਗੱਲਬਾਤ ਕਰੋ। ਸੋਸ਼ਲ ਮੀਡੀਆ ਦੇ ਜਿਹੜੇ ਸਾਈਡ ਇਫੈਕਟਸ ਨੇ, ਠੀਕ ਹੈ, ਉਹਨੂੰ ਦੱਸਣਾ ਕਿ ਸੋਸ਼ਲ ਮੀਡੀਆ ਦਿਖਾਇਆ ਜਾਂਦਾ ਉਹ ਸੱਚ ਨਹੀਂ ਦਿਖਾਇਆ ਜਾਂਦਾ, ਜਾਂ ਕਿੰਨਾ ਕੁ ਸੱਚ ਦਿਖਾਇਆ ਜਾਂਦਾ, ਉਹ ਬਹੁਤ ਜ਼ਿਆਦਾ ਤੁਹਾਨੂੰ ਤੁਹਾਡੀ ਜਿਹੜੀਆਂ ਡਿਸੀਜਨ ਮੇਕਿੰਗ ਨੂੰ ਵੀ ਇਫੈਕਟ ਕਰਦੇ ਆ। ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਦਿਖਾਉਂਦੇ ਨੇ ਟੂ ਮੇਕ ਇਟ ਲਾਰਜ, ਉਹ ਅਲਕੋਹਲ ਦੇ ਵੀ ਫਾਇਦੇ ਦਿਖਾਉਂਦੇ ਨੇ ਵੀ ਅਲਕੋਹਲ ਤੋਂ ਬਿਨਾਂ ਤਾਂ ਸ਼ਾਇਦ ਸਾਡੀ ਗੱਲ ਹੀ ਨਹੀਂ ਬਣਨੀ, ਸਾਡੀ ਕੰਪਨੀ ਨਹੀਂ ਬਣਨੀ, ਠੀਕ ਹੈ ਨਾ, ਜਾਂ ਅਸੀਂ ਡਰੱਗਸ ਦੇ ਵਿੱਚ ਵੀ ਸਾਨੂੰ ਇਹ ਉਹਨੂੰ ਇਹ ਦੱਸਣਾ ਵੀ ਇਹ ਚੀਜ਼ਾਂ ਦਿਖਾਉਣ ਲਈ ਤੁਹਾਨੂੰ ਅਟਰੈਕਟ ਕਰਨ ਵਾਸਤੇ ਹੈ, ਪਰ ਇਹਨਾਂ ਦੇ ਕੀ ਸਾਈਡ ਇਫੈਕਟ ਹੈ ਉਹ ਉਹਨਾਂ ਨਾਲ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ। ਉਸ ਤੋਂ ਬਾਅਦ ਫੈਸਲਾ ਨੈਚੁਰਲੀ ਬੱਚੇ ਲੈਂਦੇ ਨੇ, ਔਰ ਸਾਨੂੰ ਡੇਲੀ ਕਮਿਊਨੀਕੇਸ਼ਨ ਉਹਨਾਂ ਨਾਲ ਮੇਨਟੇਨ ਰੱਖਣੀ ਚਾਹੀਦੀ ਹੈ। ਇਹਦਾ ਸਭ ਤੋਂ ਵੱਡਾ ਪੋਜ਼ਿਟਿਵ ਇਫੈਕਟ ਹੈ ਕਿ ਸਾਨੂੰ ਉਹਨਾਂ ਨਾਲ ਰੋਜ਼ ਇੰਗੇਜ ਹੋਣਾ ਚਾਹੀਦਾ, ਰੋਜ਼ ਸਾਨੂੰ 10 ਮਿੰਟ 15 ਮਿੰਟ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਫਿਰ ਹੀ ਅਸੀਂ ਉਹ ਦੇਖਾਂਗੇ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ। ਜੇ ਸਾਨੂੰ ਕਿਤੇ ਲੱਗਦਾ ਹੈ ਕਿ ਰੂਟੀਨ ਐਕਟੀਵਿਟੀਆਂ ਉਹਦੀਆਂ ਇਫੈਕਟ ਹੋ ਗਈਆਂ, ਵੀ ਉਹ ਰਾਤ ਨੂੰ ਖਾਣੇ 'ਤੇ ਨਹੀਂ ਆ ਰਿਹਾ, ਲੇਟ ਆ ਰਿਹਾ, ਜਾਂ ਨੀਂਦ ਨਹੀਂ ਆ ਰਿਹਾ, ਜਾਂ ਸੌਣ ਨਹੀਂ ਪਾ ਰਿਹਾ, ਤਾਂ ਸਾਨੂੰ ਨਾਲ ਦੀ ਨਾਲ ਥੋੜ੍ਹਾ ਜਿਹਾ ਮਤਲਬ ਜਿਹੜਾ ਹੈ ਸਾਡੇ ਦਿਮਾਗ ਦੇ ਵਿੱਚ ਥੋੜ੍ਹਾ ਬਹੁਤ ਇਹ ਚੀਜ਼ ਦਾ ਸ਼ੱਕ ਜ਼ਰੂਰ ਹੋਣਾ ਚਾਹੀਦਾ ਕਿ ਕਿਤੇ ਬੱਚਾ ਕਿਤੇ ਗਲਤ ਰਾਤੇ ਤਾਂ ਨਹੀਂ ਚੱਲ ਰਿਹਾ, ਤਾਂ ਫਿਰ ਸਾਨੂੰ ਉਹਦੀਆਂ ਐਕਟੀਵਿਟੀ ਜਿਹੜੀਆਂ ਨੇ ਉਥੋਂ ਵਾਚ ਕਰਨੀਆਂ ਚਾਹੀਦੀਆਂ। ਪਰ ਨੋਰਮਲ ਹਾਲਾਤਾਂ ਦੇ ਵਿੱਚ ਬੱਚੇ ਦੇ ਜਸੂਸੀ ਵੀ ਇੱਕ ਬੜਾ ਵੱਡਾ ਹੋਇਆ, ਸਾਨੂੰ ਨੋਰਮਲ ਹਾਲਾਤਾਂ ਦੇ ਵਿੱਚ ਬੱਚਿਆਂ ਦੇ ਕੋਈ ਜਸੂਸੀ ਜਾਂ ਉਹਨਾਂ ਨੂੰ ਮਤਲਬ ਖੁੱਲ੍ਹ ਕੇ ਸਪੇਸ ਦੇਣੀ ਚਾਹੀਦੀ ਹੈ, ਸਾਨੂੰ ਫੋਲੋ ਨਹੀਂ ਕਰਨਾ ਚਾਹੀਦਾ। ਇੱਕ ਪੋਜ਼ਿਟਿਵ ਇਨਵਾਇਰਮੈਂਟ ਦੇ ਵਿੱਚ ਇੱਕ ਇਨਫੋਰਮਡ ਜਿਹੜੀ ਹੈ ਡਿਸੀਜਨ ਮੇਕਿੰਗ, ਉਹਦੇ ਲਈ ਸਾਨੂੰ ਬੱਚਿਆਂ ਨੂੰ ਇਨਵੋਲਵ ਕਰਨਾ ਚਾਹੀਦਾ। ਮੇਰਾ ਖਿਆਲ ਹੈ ਵੀ ਸ਼ਾਇਦ ਇਸ ਦੇ ਨਾਲ ਅਸੀਂ ਬੱਚਿਆਂ ਦੇ ਨਾਲ ਇਨਟੱਚ ਰਹਿ ਸਕਦੇ ਹਾਂ, ਉਹਨਾਂ ਦੀਆਂ ਕੋਈ ਵੀ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਫੇਸ ਕਰ ਰਹੇ ਨੇ ਰੋਜ਼ ਕਰਨਗੇ, ਤਾਂ ਸਾਨੂੰ ਉਸ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਦਾ ਸਲਿਊਸ਼ਨ ਬੱਚੇ ਦੀ ਕੰਸੈਂਟ ਦੇ ਨਾਲ ਉਹ ਲੱਭਣੇ ਚਾਹੀਦੇ ਨੇ। ਇਹ 100% ਹਰ ਥਾਂ 'ਤੇ ਸੇਮ ਫਾਰਮੂਲਾ ਜਿਹੜਾ ਲਾਗੂ ਨਹੀਂ ਹੁੰਦਾ, ਹਰੇਕ ਬੱਚੇ ਨਾਲ ਇੰਡੀਵਿਜੁਅਲ ਜਿਹੜਾ ਹੈ ਉਹ ਸਾਨੂੰ ਕਈ ਵਾਰੀ ਕੋਈ ਇਨੋਵੇਸ਼ਨਸ ਜਿਹੜੀਆਂ ਨੇ ਉਹ ਕਰਨੀਆਂ ਪੈਂਦੀਆਂ ਨੇ, ਅਤੇ ਫਿਰ ਹੀ ਇੱਕ ਹੈਲਦੀ ਰਿਲੇਸ਼ਨਸ਼ਿਪ 'ਚ ਅਸੀਂ ਨਿਕਲ ਸਕਦੇ ਹਾਂ। ਅਤੇ ਬੱਚੇ ਦਾ ਜਿਹੜਾ ਵੋਲਾਟਾਈਲ ਪੀਰੀਅਡ ਹੈ, ਇੱਕ ਜਿਹੜਾ ਅਸੀਂ ਕਹਿ ਦਈਏ ਵੀ ਮਤਲਬ ਭੁਚਾਲ ਜਾ ਉਹਦੀ ਜ਼ਿੰਦਗੀ 'ਚ 5-6 ਸਾਲ ਲਈ ਆਉਂਦਾ ਹੈ, ਠੀਕ ਹੈ ਨਾ, ਹਨੇਰੀ ਵਰਗਾ, ਤਾਂ ਫਿਰ ਅਸੀਂ ਉਹਨੂੰ ਉਸ ਪੀਰੀਅਡ 'ਚੋਂ ਕੱਢਣ ਦੇ ਵਿੱਚ ਉਹਨੂੰ ਹੈਲਪਫੁਲ ਹੋ ਸਕਦੇ ਹਾਂ, ਤਾਂ ਫਿਰ ਇੱਕ ਵਧੀਆ ਇਨਸਾਨ ਦੇ ਤੌਰ 'ਤੇ ਉਹ ਬੱਚਾ ਨਿਕਲ ਸਕਦਾ।
1: ਡਾਕਟਰ

0: जी बिल्कुल, साडे श्रोते जाण ही चुके होणगे कि साडा अज दा विशा की है। तो शाम सुहानी दे विच अज साडा विशा है माफ़ी। माफ़ी जिहड़ा है एक दिल हल्का करन दा राह है। कहिंदे ने कि जदों असीं किसी नूं माफ़ कर दिंदे हां ते साडे दिल हल्का हो जांदा है, एक दूसरे दे नाल जिहड़ा प्यार है, प्रेम है, वह वध है। असीं इस विशे दे बाबत अपने श्रोतियां दे नाल गल करांगे कि रिश्तियां दे विच प्यार वधाउण दे लई, मन नूं सुकून देण दे लई असीं की कर सकदे हां। कहिंदे कई वार किसी दे नाल इह जी गल हो जाती है कि साडे दिल नूं ठेस पहुँचती है, किसी दे वी मन नूं ठेस पहुँच सकती है, असीं नाराज़ हो जांदे हां, मन दे विच गुस्से गिले रख लैंदे हां। पर किसी नूं माफ़ करना किसी हद तक मैनूं लगदा कमजोरी नहीं हुंदी, इक साडी ताकत हुंदी है। माफ़ करना भी अपने आप विच इक वड्डा गुण है। इस बाबत ਅਸੀਂ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਕਰਾਂਗੇ। ਸਾਨੂੰ ਲੱਗਦਾ ਕਿ ਸਾਡੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਂ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ?
1: ਮੈਂ ਜੀ ਗੁਰਮਦੂਰ ਸਿੰਘ ਬੋਲਦਾ ਜੀ, ਪਿੰਡ ਮੇਰਾ ਮੈਂ ਕਲਿਆਣ ਸੁੱਖਾ ਜੀ ਗੋਲੂਕਾ ਤੇ ਇੱਥੇ ਰਹਿੰਦਾ, ਮੈਂ ਇੱਥੇ ਮਹਿਣਾ ਬਖਤੀ ਜੀ।
0: ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ। ਵਿਸ਼ਾ ਤੁਸੀਂ ਸੁਣ ਲਿਆ, ਅੱਜ ਕੀ ਵਿਸ਼ਾ ਰੱਖਿਆ ਸੀ?
1: ਵਿਸ਼ਾ ਜੀ ਦੱਸੋ।
0: ਵਿਸ਼ਾ ਸਾਡਾ ਹੈ ਜੀ ਮਾਫੀ ਦੇਣਾ। ਕੀ ਤੁਹਾਡੇ ਨਾਲ ਵੀ ਕਦੇ ਇਸ ਤਰ੍ਹਾਂ ਦਾ ਹੋਇਆ, ਕਿਸੇ ਦੇ ਨਾਲ ਗੁੱਸੇ ਗਿਲੇ ਹੋ ਗਏ ਆ, ਤੁਸੀਂ ਕਿਸੇ ਨੂੰ ਮਾਫ ਕੀਤਾ ਹੋਵੇ ਜਾਂ ਤੁਹਾਨੂੰ ਕਿਸੇ ਨੇ ਮਾਫ ਕੀਤਾ ਹੋਵੇ, ਕੋਈ ਐਸਾ ਪਲ ਜੋ ਹੈ ਤੁਸੀਂ ਸਾਡੀ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੋ?
1: ਅਸੀਂ ਤਾਂ ਜੀ ਇਹੀ ਗੱਲ ਕਹਿੰਦੇ ਆ ਕਿ ਮਾਫੀ ਮੰਗਣ ਨਾਲ ਕੋਈ ਬੰਦਾ ਛੋਟਾ ਨਹੀਂ ਹੁੰਦਾ
0: ਜੀ,
1: ਤੇ ਜੇ ਕੋਈ ਮਾਫੀ ਦੇ ਰਹੇ ਕੋਈ ਖਾਸ ਗੱਲ ਨੀ, ਵਧੀਆ ਗੱਲ ਹੈ ਜੀ, ਉਹਦਾ ਮੇਲ ਜੋਲ ਬਣਦਾ ਰਹਿੰਦਾ। ਹਾਂਜੀ
0: ਕਿ ਮਾਫ ਕਰ ਦੇਣਾ ਚਾਹੀਦਾ ਹੈ ਨਾ, ਅਗਰ
1: ਮਾਫ
0: ਕੋਈ ਨੀਵਾਂ ਹੋ ਕੇ ਤੁਹਾਡੇ ਕੋਲ ਆ ਰਿਹਾ, ਤੁਹਾਡੇ ਤੋਂ ਮਾਫੀ ਮੰਗ ਰਿਹਾ, ਤਾਂ ਸਾਨੂੰ ਮਾਫ ਕਰ ਦੇਣਾ ਚਾਹੀਦਾ।
1: ਹਾਂਜੀ
0: ਜੀ, ਬਹੁਤ ਚੰਗਾ ਲੱਗਿਆ ਬਾਈ ਜੀ ਤੁਹਾਡੇ ਨਾਲ ਗੱਲ ਕਰਕੇ। ਗੀਤ ਕਿਹੜਾ ਸੁਣੋਗੇ?
1: ਵੀਰ ਜੀ ਆਪਾਂ ਨੂੰ ਜਮਣੇ ਯਾਤਰਾ ਸੁਣਾਵੋ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ
0: ਜੀ ਗੀਤ।

ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਅਤੇ ਵਿਸ਼ਾ ਅੱਜ ਦਾ ਹੈ ਸਾਡਾ ਮਾਫ਼ ਕਰਨ ਦੇ ਉੱਪਰ ਕਿ ਸਾਨੂੰ ਮਾਫ਼ੀ ਦੇ ਦੇਣੀ ਚਾਹੀਦੀ ਹੈ ਨਹੀਂ ਦੇਣੀ ਚਾਹੀਦੀ ਮਾਫ਼ੀ ਦੇਣ ਦੇ ਨਾਲ ਕੀ ਮਸਲੇ ਹੱਲ ਹੋ ਸਕਦੇ ਸਾਡੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਹੈਲੋ ਹੈਲੋ ਜੀ ਆਵਾਜ਼

0: ਆਵਾਜ਼ ਆ ਰਹੀ ਹੈ ਤੁਹਾਡੇ ਤੱਕ
1: ਹੈਲੋ
0: ਸਾਡੀ? ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਹੈਲੋ, ਦਰੋਗਾ ਸਿੰਘ ਮਿਸਤਰੀ ਬੋਲਦਾ ਯਾਦਨੀਆ ਤੋਂ
0: ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ। ਬਾਈ ਜੀ, ਥੋੜੇ ਜਿਹੇ ਰੇਡੀਓ ਤੋਂ ਪਾਸੇ ਹੋ ਜਾਓ, ਸਾਨੂੰ ਥੋੜੀ ਦੂਰੀ ਆਵਾਜ਼ ਆ ਰਹੀ ਹੈ।
1: ਹਾਂਜੀ, ਪਾਸੇ ਹੈ ਜੀ, ਜਮਾ ਮੈਂ ਤਾਂ ਬੜੀ ਦੂਰ ਖੜਾ ਹਾਂ
0: ਜੀ। ਮੈਨੂੰ ਹਜੇ ਵੀ ਵਾਪਸ ਆ ਰਹੀ ਹੈ ਆਵਾਜ਼ ਮੇਰੀ।
1: ਨਹੀਂ ਜੀ, ਬਹੁਤ ਦੂਰ ਖੜੇ ਹਾਂ।
0: ਤੁਸੀਂ ਸਪੀਕਰ ਆਫ ਕਰ ਲਓ ਸਰ।
1: ਹਾਂਜੀ,
0: ਸਪੀਕਰ ਆਫ ਕਰ ਲਓ।
1: ਸਪੀਕਰ ਆਨ ਕਰ ਲਈਏ?
0: ਆਫ ਕਰ ਲਓ ਸਰ ਜੀ।
1: ਹਾਂਜੀ, ਹੁਣ ਦੱਸੋ।
0: ਹਾਂਜੀ, ਹੁਣ ਸਹੀ ਆ ਰਹੀ ਹੈ ਆਵਾਜ਼ ਮੇਰੇ ਕੋਲੇ ਜੀ। ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਅੱਜ ਦਾ ਵਿਸ਼ਾ ਤੁਹਾਨੂੰ ਪਤਾ ਚੱਲ ਗਿਆ ਹੋਣਾ ਸ਼ਾਮ ਸੁਹਾਣੀ ਚ ਕੀ ਹੈ ਸਾਡਾ।
1: ਹਾਂਜੀ
0: ਜੀ, ਕੀ ਕਹਿਣਾ ਚਾਹੋਗੇ ਇਸ ਵਿਸ਼ੇ ਦੇ ਬਾਬਤ?
1: ਇਸ ਵਿਸ਼ੇ ਦੇ ਬਾਬਤ ਜੀ, ਪਹਿਲੀ ਗੱਲ ਤੇ ਇਹ ਹੈ ਵੀ ਇਹ ਜਿਹਾ ਕੰਮ ਹੀ ਨਾ ਕਰੋ, ਕੋਈ ਮਾਫੀ ਮੰਗਣੀ ਪਵੇ ਜੇ
0: ਮਾਫੀ ਮੰਗਣੀ ਪਵੇ, ਹੈਨਾ? ਪਰ ਕਈ ਵਾਰ ਹੋ ਜਾਂਦੀਆਂ, ਦੇਖੋ ਕੁਝ ਕੁ ਜਿਹੜੀਆਂ ਗਲਤੀਆਂ ਹੁੰਦੀਆਂ ਨਾ,
1: ਮਾਫੀ ਮੰਗਣੀ ਵੀ, ਮੰਗਣ ਦਾ ਵੀ ਕੋਈ ਡਰ ਨਹੀਂ ਤੇ ਅੱਗੋਂ ਮਾਫੀ ਦੇਣ ਵਾਲੇ ਨੂੰ ਵੀ ਚਾਹੀਦਾ ਵੀ ਮਾਫੀ ਦੇਣ।
0: ਕਈ ਵਾਰ ਨਾ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਿਸੇ ਦਾ ਦਿਲ ਦੁਖਾਇਆ, ਹੈਨਾ? ਜਾਣੇ ਅਣਜਾਣੇ ਚ ਹੋ ਜਾਂਦਾ, ਬਹੁਤ ਜਾਣੇ। ਦੇਖੋ ਵਿਆਹ ਚ ਚਲੇ ਜਾਓ, ਕਿਤੇ ਵੀ ਚਲੇ ਜਾਓ, ਦੇਖੋ ਆਪਦੇ ਵੱਲੋਂ ਤਾਂ ਬੰਦਾ ਪੂਰੀ ਤਿਆਰੀ ਕਰਦਾ, ਹੈਨਾ? ਪਰ ਫਿਰ ਵੀ ਕੋਈ ਨਾ ਕੋਈ ਰੁੱਸ ਜਾਂਦਾ, ਹੁੰਦਾ ਨਾ ਇੱਦਾਂ?
1: ਹਾਂਜੀ,
0: ਤੁਹਾਡੇ ਨਾਲ ਕਦੇ ਇੱਦਾਂ ਹੋਇਆ?
1: ਹਾਂਜੀ, ਹੋਇਆ ਬੜੇ ਵਾਰੀ।
0: ਹਾਂ, ਦਿਲ ਨੂੰ ਠੀਸ ਪਹੁੰਚਦੀ ਹੈ, ਹੈਨਾ? ਤਾਂ ਫਿਰ ਕੀ ਕਹਿਣਾ ਚਾਹੋਗੇ ਕਿ ਸਾਨੂੰ ਮਾਫ ਕਰ ਦੇਣਾ ਚਾਹੀਦਾ ਹੈ, ਤੇ ਕਿਵੇਂ ਪਤਾ ਲਗਾਈਏ ਵੀ ਇਹ ਬੰਦਾ ਨਾਰਾਜ਼ ਹੈ ਮੇਰੇ ਨਾਲ?
1: ਮਾਫ ਕਰ ਦੇਣਾ ਚਾਹੀਦਾ ਜੀ
0: ਜੀ ਤੇ ਗੱਲਬਾਤ
1: ਮਾਫ ਕਰ ਦੇਣਾ ਚਾਹੀਦਾ।
0: ਹਾਂ ਬਿਲਕੁਲ, ਕਿਉਂਕਿ ਦੁਨੀਆ ਤੋਂ ਕੁਝ ਵੀ ਨਹੀਂ ਲੈ ਕੇ ਜਾਣਾ ਆਪਾਂ, ਹੈਨਾ? ਸਭ ਕੁਝ ਇੱਥੇ ਤੇ ਰਹਿ
1: ਜਾਣਾ।
0: ਹਾਂ, ਤੇ ਸਾਨੂੰ ਜਿਹੜੀਆਂ ਨਾਰਾਜ਼ਗੀਆਂ ਨੇ ਦਿਲਾਂ ਦੇ ਵਿੱਚ, ਜਿਹੜੇ ਅਸੀਂ ਘਰੋੜ ਰੱਖੇ ਹੋਏ ਨੇ, ਇਹਨਾਂ ਨੂੰ ਕੱਢ ਦੇਣਾ ਚਾਹੀਦਾ, ਹੈਨਾ? ਤੇ ਰਿਸ਼ਤਿਆਂ ਦੇ ਜਿਹੜੇ ਪਿਆਰ ਨੂੰ,
1: ਪਹਿਲੀ ਗੱਲ ਤਾਂ ਜੀ ਅਸੀਂ ਤਾਂ ਕਰੀ ਐ ਰੱਖਿਆ ਵੀ ਇੱਥੋਂ ਲੈ ਕੇ ਕੀ ਜਾਣਾ ਜੀ।
0: ਬਿਲਕੁਲ, ਬਿਲਕੁਲ ਬਿਲਕੁਲ ਬਿਲਕੁਲ ਬਾਈ ਜੀ, ਦੋ ਕੜੀ ਗੱਲ ਕਰਨਗੇ ਅਗਲੇ ਤੇ ਮੁੜ ਕੇ ਕਹਿਣਗੇ ਵੀ ਚਲੋ ਆਪਣੇ ਆਪਣੇ ਕੰਮ ਲੱਗੋ, ਹਨਾ? ਸਾਰਿਆਂ ਨੂੰ ਆਪਣੇ ਕੰਮ ਦਾ ਮਸਲਾ ਹੁੰਦਾ। ਤੇ ਬਾਈ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅੱਜ ਕਿਹੜਾ ਗੀਤ ਸੁਣੋਗੇ?
1: ਦੀਪ ਮਾਨਕ ਦਾ ਸੁਣਾ ਦਿਓ ਜੀ, ਕੋਕਾ
0: ਜੀ। ਗੀਤ ਤੁਹਾਡਾ ਚਲਾ ਰਹੇ ਹਾਂ ਬਾਈ ਜੀ, ਪ੍ਰੋਗਰਾਮ ਚ ਕਾਲ ਕਰਨ ਲਈ ਸ਼ੁਕਰੀਆ।
1: ਧੰਨਵਾਦ।

0: ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78 379 63 306 ਤੇ ਈਮੇਲ ID ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78 379 63 306।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा स्लीपवेल फर्नीचर कुशनिंग।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਚੁੱਕਿਆ 7:19 ਤੇ 53 ਸੈਕਿੰਡ ਤੇ ਵਿਸ਼ਾ ਚੱਲ ਰਿਹਾ ਜੀ ਕਿਸੇ ਨੂੰ ਮਾਫ਼ ਕਰਨਾ। ਕਈ ਵਾਰ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਹਰ ਚੀਜ਼ ਨੂੰ ਭੁੱਲ ਜਾਣਾ ਬਿਹਤਰ ਹੁੰਦਾ, ਕਿਉਂਕਿ ਜਿਹੜੀ ਗਲਤੀ ਹੈ ਉਹ ਵੀ ਕਿਸੇ ਨਾ ਕਿਸੇ ਤਜ਼ਰਬੇ ਨੂੰ ਹੀ ਪੈਦਾ ਕਰਦੀ ਹੈ। ਕੋਈ ਨਾ ਕੋਈ ਸਾਨੂੰ ਸਿੱਖਣ ਦੇ ਲਈ ਅਨੁਭਵ ਮਿਲਦਾ। ਜ਼ਰੂਰੀ ਨਹੀਂ ਹੁੰਦਾ ਹਰ ਗਲਤੀ ਜਿਹੜੀ ਹੈ ਉਹ ਹੋਵੇ ਅਣਜਾਣੇ 'ਚ ਵੀ ਹੋ ਜਾਂਦੀ ਹੈ, ਪਰ ਉਹ ਕੁਛ ਨਾ ਕੁਛ ਸਾਨੂੰ ਸਿਖਾ ਕੇ ਜ਼ਰੂਰ ਜਾਂਦੀ ਹੈ। ਪਰ ਕਈ ਗਲਤੀਆਂ ਨੂੰ ਮਾਫ਼ ਕਰ ਦੇਣਾ ਸਾਡੇ ਲਈ ਚੰਗਾ ਹੁੰਦਾ। ਜਦ ਤੱਕ ਸਾਡੇ ਸਰੋਤਾ ਸਾਡੇ ਨਾਲ ਜੁੜਦੇ ਨੇ, ਤਦ ਤੱਕ ਸੁਣਦੇ ਹਾਂ ਗੀਤ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।
1: ਯਾ ਬਾਬ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 7:30 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਨੇਪਾਲ ਤਿੱਬਤ ਸਰਹੱਦ ਨੇੜੇ ਭੋਟੇਕੋਸ਼ੀ ਦਰਿਆ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 17 ਲੋਕਾਂ ਦੀ ਮੌਤ, 105 ਭਾਰਤੀਆਂ ਸਮੇਤ 384 ਸੈਲਾਨੀ ਲਾਪਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੇਪਾਲ ਵਿੱਚ ਭਾਰੀ ਮੀਂਹ ਅਤੇ ਗਲੇਸ਼ੀਅਰ ਫਟਣ ਕਾਰਨ ਬਿਹਾਰ ਵਿੱਚ ਪੈਦਾ ਹੋਏ ਹੜ੍ਹ ਦੇ ਖਤਰੇ ਦੇ ਮੱਦੇਨਜ਼ਰ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਭਾਰਤੀ ਰੇਲਵੇ ਸਾਰੇ ਉੱਚ ਆਵਾਜਾਈ ਵਾਲੇ ਰੇਲਵੇ ਰੂਟਾਂ ਨੂੰ 4 ਮਾਰਗੀ ਕਰਨ ਵੱਲ ਵਧ ਰਿਹਾ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਦੇਸ਼ ਦੇ ਡਿਜੀਟਲ ਬੁਨਿਆਦੀ ਢਾਂਚੇ ਨੇ ਮਾਲੀ ਤੇ ਵਪਾਰਕ ਸੇਵਾਵਾਂ ਤੱਕ ਪਹੁੰਚ ਦਾ ਪਸਾਰ ਕੀਤਾ ਹੈ ਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿੱਖ ਕੈਦੀਆਂ ਤੇ ਉਨ੍ਹਾਂ ਦੀ ਪੈਰੋਲ ਜਿਹੇ ਮਾਮਲਿਆਂ ਨਾਲ ਲਾਗੂ ਕਾਨੂੰਨੀ ਢਾਂਚੇ ਮੁਤਾਬਿਕ ਨਜਿੱਠਿਆ ਜਾਂਦਾ ਹੈ। ਨੇਪਾਲ ਤਿੱਬਤ ਸਰਹੱਦ ਨੇੜੇ ਰਸੂਆ ਇਲਾਕੇ ਵਿੱਚ ਅੱਜ ਸਵੇਰੇ ਭੋਟੇਕੋਸ਼ੀ ਦਰਿਆ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 384 ਸੈਲਾਨੀ ਲਾਪਤਾ ਹੋ ਗਏ ਨੇ। ਇਨ੍ਹਾਂ ਵਿੱਚ 105 ਭਾਰਤੀ ਸ਼ਾਮਿਲ ਨੇ। ਨੇਪਾਲ ਸੈਰ ਸਪਾਟਾ ਬੋਰਡ ਮੁਤਾਬਿਕ ਲਾਪਤਾ ਵਿਅਕਤੀਆਂ ਵਿੱਚ 291 ਵਿਦੇਸ਼ੀ ਨਾਗਰਿਕ ਅਤੇ 93 ਨੇਪਾਲੀ ਨਾਗਰਿਕ ਸ਼ਾਮਿਲ ਨੇ। ਵਿਦੇਸ਼ੀ ਨਾਗਰਿਕਾਂ ਵਿੱਚ ਭਾਰਤ ਤੋਂ ਇਲਾਵਾ ਬਰਤਾਨੀਆ, ਆਸਟ੍ਰੇਲੀਆ, ਅਮਰੀਕਾ, ਮਲੇਸ਼ੀਆ, ਦੱਖਣੀ ਅਫਰੀਕਾ ਅਤੇ ਨੀਦਰਲੈਂਡ ਦੇ ਨਾਗਰਿਕ ਸ਼ਾਮਿਲ ਨੇ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਇਹ ਸ਼ੁਰੂਆਤੀ ਅੰਕੜੇ ਨੇ ਅਤੇ ਸਬੰਧਿਤ ਏਜੰਸੀਆਂ ਨਾਲ ਇਨ੍ਹਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹੜ੍ਹਾਂ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਪਿਘਲੀ ਹੋਈ ਬਰਫ਼ ਦਾ ਪਾਣੀ ਭੋਟੇਕੋਸ਼ੀ ਦਰਿਆ ਵਿੱਚ ਆਉਣ ਨਾਲ ਅਚਾਨਕ ਹੜ੍ਹ ਆ ਗਏ। ਹੜ੍ਹਾਂ ਕਾਰਨ ਰਸੂਆ ਇਲਾਕੇ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪ੍ਰਸ਼ਾਸਨ ਅਤੇ ਬਚਾਅ ਏਜੰਸੀਆਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਸੈਲਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸੈਰ ਸਪਾਟਾ ਬੋਰਡ ਨੇ ਇੱਕ ਟੋਲ ਫ੍ਰੀ ਨੰਬਰ 1234, ਇੱਕ ਹੈਲਪਲਾਈਨ ਨੰਬਰ 1144 ਅਤੇ ਇੱਕ ਸੈਲਾਨੀ ਪੁਲਿਸ ਨੰਬਰ 98512-99445 ਜਾਰੀ ਕੀਤਾ ਹੈ। ਬੋਰਡ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਮੌਜੂਦਾ ਸੈਲਾਨੀਆਂ ਨੂੰ ਪ੍ਰਸ਼ਾਸਨ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਰਸੂਆ, ਨੁਆਕੋਟ, ਦਾਦਿੰਗ, ਗੋਰਖਾ ਅਤੇ ਚਿਤਵਨ ਦੇ ਪ੍ਰਭਾਵਿਤ ਇਲਾਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰਾਂ ਨਾਲ ਸਥਿਤੀ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧ ਬਾਰੇ ਰਾਸ਼ਟਰੀ ਕੌਂਸਲ ਦੀ ਇੱਕ ਮੀਟਿੰਗ ਬੁਲਾਈ। ਭਾਲ ਅਤੇ ਬਚਾਅ ਕਾਰਜ ਜਾਰੀ ਨੇ ਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਏ। ਕਠਮੰਡੂ ਸਥਿਤ ਭਾਰਤੀ ਦੂਤਘਰ ਨੇ ਵੀ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਨਾਲ ਪ੍ਰਭਾਵਿਤ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਤੇ ਜਾਣਕਾਰੀ ਪ੍ਰਦਾਨ ਕਰਨ ਲਈ ਹੰਗਾਮੀ ਹੈਲਪਲਾਈਨ ਨੰਬਰ ਜਾਰੀ ਕੀਤੇ ਨੇ। ਦੂਤਘਰ ਨੇ ਕਿਹਾ ਕਿ ਨਾਗਰਿਕ ਹੈਲਪਲਾਈਨ ਨੰਬਰਾਂ 97-798-51-31-07 ਅਤੇ 97-797-0910-75-00 ਤੇ ਸੰਪਰਕ ਕਰ ਸਕਦੇ ਨੇ। ਦੂਤਘਰ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਛੇਤੀ ਬਚਾਅ ਤੇ ਰਾਹਤ ਲਈ ਨੇਪਾਲ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਨੇ। ਦੂਤਘਰ ਨੇ ਵੀ ਕਿਹਾ ਕਿ ਨੇਪਾਲ ਸਰਕਾਰ ਨਾਲ ਤਾਲਮੇਲ ਕਰਕੇ ਬਚਾਅ ਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਨੇਪਾਲ ਵਿੱਚ ਭਾਰੀ ਮੀਂਹ ਅਤੇ ਗਲੇਸ਼ੀਅਰ

ਫੱਟਣ ਕਾਰਨ ਅਚਾਨਕ ਆਏ ਹੜ੍ਹਾਂ ਤੇ ਗੰਡਕ ਦਰਿਆ 'ਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਬਿਹਾਰ ਨੇ ਹੜ੍ਹਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਗੰਡਕ ਦਰਿਆ ਨਾਲ ਲੱਗਦੇ 6 ਜ਼ਿਲ੍ਹੇ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਗੋਪਾਲਗੰਜ, ਸਾਰਨ, ਮੁਜ਼ੱਫਰਪੁਰ ਤੇ ਵੈਸ਼ਾਲੀ ਵਿਸ਼ੇਸ਼ ਨਿਗਰਾਨੀ ਹੇਠ ਨੇ। ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਏ। ਮੁੱਖ ਮੰਤਰੀ ਸਮਰਾਜ ਚੌਧਰੀ ਨੇ ਕਿਹਾ ਕਿ ਸਥਿਤੀ ਤੇ ਨੇੜਿਓਂ ਨਜ਼ਰ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਤੇ ਸਾਡੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ, ਸਤਿ
0: ਜੀ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ਾਮ ਸੁਹਾਨੀ 'ਚ
1: ਸ਼੍ਰੀ
0: ਬਹੁਤ
1: ਅਕਾਲ
0: ਬਹੁਤ ਸਵਾਗਤ ਹੈ ਜੀ। ਕੌਣ ਬੋਲਦੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਮ ਜ਼ਿਲ੍ਹਾ ਬਠਿੰਡਾ ਦੇ ਕੋਟਗੁਰੂ ਪਿੰਡ ਰੀਨਾ ਕੌਰ ਬੋਲ
0: ਕੋਟਗੁਰੂ ਪਿੰਡ ਤੋਂ ਕੌਣ ਬੋਲ ਰਹੇ ਹੋ?
1: ਰੀਨਾ ਕੌਰ ਜੀ।
0: ਰੀਨਾ ਕੌਰ, ਤੇ ਪਹਿਲੀ ਵਾਰ ਕਾਲ ਮਿਲੀ ਹੈ ਤੁਹਾਡੀ?
1: ਹਾਂਜੀ ਮੈਮ,
0: ਚਲੋ ਫਿਰ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
1: ਥੈਂਕ ਯੂ
0: ਰੇਡੀਓ
1: ਮੈਮ।
0: ਕਿੰਨੇ ਟਾਈਮ ਤੋਂ ਸੁਣ ਰਹੇ ਹੋ?
1: ਮੈਮ ਕਾਫੀ ਟਾਈਮ ਤੋਂ ਸੁਣਦੇ ਆ ਜੀ, ਹਰ ਰੋਜ਼ ਸੁਣਦੇ ਆ।
0: ਅੱਛਾ, ਤੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਸਾਡੇ?
1: ਵਧੀਆ ਲੱਗਦੇ ਜੀ।
0: ਜੀ, ਤੇ ਰੀਨਾ ਕੀ ਕੰਮ ਕਰਦੇ ਹੋ?
1: ਮੈਂ ਐਡਵੋਕੇਟ ਆਈ ਹਾਂ।
0: ਐਡਵੋਕੇਟ ਹੋ? ਅੱਛਾ, ਠੀਕ ਹੈ,
1: ਹਾਂਜੀ
0: ਫਿਰ ਤਾਂ ਤੁਸੀਂ ਆਪਣੇ ਵਿਸ਼ੇ ਦੇ ਨਾਲ ਮਿਲਦੇ ਜੁਲਦੇ ਹੈ ਨਾ, ਕਿੱਤੇ ਦੇ ਨਾਲ ਹੀ ਬਿਲੋਂਗ ਕਰਦੇ ਹੋ ਨਾ। ਤੇ ਕਦੇ ਇਸ ਤਰ੍ਹਾਂ ਦਾ ਕੇਸ ਆਉਂਦਾ ਹੈ ਜਿੱਥੇ ਮਾਫੀ ਦੇ ਨਾਲ ਹੀ ਮਸਲਾ ਹੱਲ ਹੋ ਗਿਆ ਹੋਵੇ?
1: ਨਹੀਂ ਮੈਮ, ਅੱਜ ਕੱਲ ਦੇ ਟਾਈਮ
0: ਨਹੀਂ ਹੋਇਆ, ਕਦੇ ਵੀ ਨਹੀਂ ਹੋਇਆ?
1: ਨਹੀਂ।
0: ਤੇ ਕੀ ਕੋਸ਼ਿਸ਼ ਕਰ ਸਕਦੇ ਹੈਗੇ ਮਾਫੀ ਦੇ ਨਾਲ ਮਸਲੇ
1: ਹਾਂਜੀ,
0: ਹੱਲ ਹੋ ਜਾਣ, ਜ਼ਿਆਦਾ ਉਹਨੂੰ ਵਧਾਇਆ ਨਾ ਜਾ ਸਕੇ?
1: ਕੋਸ਼ਿਸ਼ ਤਾਂ ਬਹੁਤ ਕਰਦੇ ਹਾਂ ਜੀ, ਪਰ ਜੇ ਦੇਖੀਏ ਅੱਜ ਦੀ ਸਿਚੁਏਸ਼ਨ ਹੀ ਹੈ ਜੀ, ਵੀ ਕੋਈ ਹੈਂਡਲ ਹੀ ਨਹੀਂ ਕਰਦਾ, ਇੱਕ
0: ਕੀ ਦਿੱਕਤ ਕੀ
1: ਨਹੀਂ ਨਾਲੇ
0: ਆਉਂਦੀ ਹੈ
1: ਸਮਝ
0: ਗਿਰੀ
1: ਰਹੇ
0: ਨਾ,
1: ਹਾਂ।
0: ਕੀ ਦਿੱਕਤ ਆਉਂਦੀ ਹੈ ਵੀ ਅਸੀਂ ਕਿਸੇ ਨੂੰ ਮਾਫ ਨਹੀਂ ਕਰ ਸਕਦੇ, ਕਿ ਈਗੋ ਆ
1: ਮਾਫ
0: ਜਾਂਦੀ
1: ਮੈਂ
0: ਹੈ
1: ਮੈਂ
0: ਆਪਣੀ।
1: ਨਾ ਬੰਦੇ 'ਚ ਸਬਰ ਹੈ ਨੀਗਾ, ਨਾ ਕਿਸੇ ਦੀ ਸਹਿਣਸ਼ੀਲਤਾ ਜੀ, ਇੱਕ ਦੂਜੇ ਦੀ ਗੱਲ ਨਹੀਂ ਬਰਦਾਸ਼ਤ ਕਰਦੀ ਹੈ ਜੀ।
0: ਹਾਂ, ਅੱਛਾ, ਆਪਾਂ ਮਨ ਦੇ ਅੰਦਰ ਤਾਂ ਭਾਵੇਂ ਹੁਣ ਦੇਖੋ ਆਪਾਂ ਵੀ ਇਕੱਲੇ ਜੇ ਬੈਠੇ ਹੋਈਏ, ਆਪਣੇ ਤੋਂ ਕੋਈ ਗਲਤੀ ਹੋ ਜਾਏ,

0: ਆਪਾਂ ਕਿਸੇ ਨੂੰ ਮਾਫ ਕਰਨਾ, ਆਪਾਂ ਸੋਚਦੇ ਹਾਂ ਆਪਦੇ ਮਨ ਦੇ ਨਾਲ, ਹਨਾ, ਕਦੇ
1: ਹਾਂਜੀ
0: ਆਪਾਂ
1: ਹਾਂ
0: ਆਪਦੇ ਆਪ ਨਾਲ ਤਾਂ ਉਹ ਚੀਜ਼ਾਂ ਦੇ ਫੈਸਲੇ ਲੈ ਸਕਦੇ, ਪਰ ਜਦੋਂ ਸਾਹਮਣੇ ਵਾਲਾ ਹੋਵੇ ਸ਼ਾਇਦ ਉਦੋਂ ਆਪਣੀ ਈਗੋ ਅੜਕ ਜਾਂਦੀ ਹੈ ਨਾ।
1: ਹਾਂਜੀ
0: ਤੁਸੀਂ
1: ਹਾਂਜੀ
0: ਜਦੋਂ ਮਸਲੇ ਹੱਲ ਕਰਦੇ ਹੋ ਉਦੋਂ ਇਸ ਤਰ੍ਹਾਂ ਦਾ ਹੁੰਦਾ ਹੋਊਗਾ ਨਾ ਉੱਥੇ, ਕਿ ਹਾਂ ਮੇਰੀ
1: ਹਾਂਜੀ
0: ਈਗੋ
1: ਬਹੁਤ
0: ਹਰਟ
1: ਹੁੰਦਾ
0: ਹੁੰਦੀ ਹੈ,
1: ਜੀ।
0: ਮੈਂ ਨਹੀਂ ਇਸ ਤੋਂ ਮਾਫੀ ਮੰਗਦਾ, ਮੈਨੂੰ ਤਾਂ ਇਸ ਮਸਲੇ ਦਾ ਹੱਲ ਚਾਹੀਦਾ, ਹੈ ਨਾ।
1: ਹਾਂਜੀ ਹਾਂਜੀ
0: ਤੁਸੀਂ ਇਸ ਬਾਬਤ ਕੀ ਕਹਿਣਾ ਚਾਹੋਗੇ, ਸਾਡੇ ਸਰੋਤਿਆਂ ਨੂੰ ਕੀ ਸੰਦੇਹਾ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈਗਾ?
1: ਮੈਮ ਅੱਜ ਜੇ ਸੋਚੀਏ ਤਾਂ ਬਸ ਅੱਜ ਦੇ ਟਾਈਮ 'ਚ ਇੱਕ ਦੂਜੇ ਨੂੰ ਸਮਝਣਾ ਜ਼ਰੂਰੀ ਹੈ ਜੀ। ਜੇ ਸਮਝ ਸਕਦੇ ਹਾਂ ਤਾਂ ਫਿਰ ਹੀ ਹੱਲ ਹੋਊਗਾ, ਹੈ ਨਾ ਜੀ। ਜੇ ਉਸ ਤੋਂ ਜ਼ਿਆਦਾ ਫਿਰ ਜੇ ਆਪਾਂ ਇੱਕ ਦੂਜੇ ਨੂੰ ਨਾ ਹੀ ਅੰਡਰਸਟੈਂਡ ਕਰਾਂਗੇ ਫਿਰ ਉਸ ਨਾਲ ਤਾਂ ਕੋਈ ਹੱਲ ਹੀ ਨਿਕਲ ਜਾਣਾ।
0: ਹਾਂ, ਤਾਂ ਉਹਦਾ ਹੱਲ ਤਾਂ ਬਸ ਫਿਰ ਜੇ ਕਹੀ ਅੰਤ ਹੁੰਦਾ, ਹੈ ਨਾ। ਇੱਕ
1: ਹਾਂਜੀ
0: ਕਹਿੰਦੇ ਜਿਹੜੀ ਲੜਾਈ ਆ ਜਾਂ ਲੱਸੀ ਆ ਉਹਨੂੰ ਤਾਂ ਜਿੰਨੀ ਮਰਜ਼ੀ ਵਧਾ ਲਓ, ਹੈ ਨਾ,
1: ਹਾਂਜੀ ਹਾਂਜੀ
0: ਪਾਣੀ 'ਚ ਮਧਾਣੀ ਪਾ ਕੇ ਜਿੰਨਾ ਮਰਜ਼ੀ ਰਿੜਕ ਲਓ, ਮੱਖਣ ਕਦੇ ਵੀ ਨਹੀਂ ਨਿਕਲਣਾ, ਹੈ ਨਾ।
1: ਹਾਂਜੀ ਹਾਂਜੀ
0: ਤਾਂ ਸਾਨੂੰ ਚਾਹੀਦਾ ਕਿ ਸਾਨੂੰ ਸੰਕੋਚ ਰੱਖਣਾ ਚਾਹੀਦਾ ਆਪਣੇ ਆਪ ਦੇ ਉੱਪਰ, ਹੈ ਨਾ। ਸਹਿਨਸ਼ੀਲਤਾ ਹੋਣੀ
1: ਬਿਲਕੁਲ ਜੀ।
0: ਚਾਹੀਦੀ ਹੈਗੀ, ਸਬਰ ਸੰਤੋਖ ਆਉਣਾ ਚਾਹੀਦਾ। ਸਬਰ
1: ਸਬਰ ਤਾਂ
0: ਸੰਤੋਖ
1: ਮੈਮ
0: ਵੀ
1: ਅੱਜ ਕੱਲ ਹੈ ਨਹੀਂ ਨਾ, ਸਬਰ ਜੇ ਹੋਵੇ ਫਿਰ ਤਾਂ ਬੰਦਾ ਉਹੀ ਕਰ ਲੈਂਦਾ, ਕੰਟਰੋਲ ਹੀ ਕਰ ਲੈਂਦਾ ਆਪਣੇ ਆਪ
0: ਬਿਲਕੁਲ, ਕਿਉਂਕਿ ਅਸੀਂ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਅੜਕ ਗਏ ਹਾਂਗੇ, ਅਸੀਂ ਰਿਸ਼ਤੇ ਨਾਤਿਆਂ ਨੂੰ ਭੁੱਲ ਗਏ ਹਾਂ, ਅਸੀਂ ਜਿਹੜਾ ਸਬਰ ਸੰਤੋਖਾਂ ਨੂੰ ਭੁੱਲ ਗਏ ਹਾਂ। ਸਬਰ ਸੰਤੋਖ ਦੇ ਲਈ ਸਾਨੂੰ ਬਹੁਤ ਸਾਰਾ ਜਿਹੜਾ ਮੈਡੀਟੇਸ਼ਨ ਹੈ, ਜਿਹੜੇ ਰਿਸ਼ਤੇ ਨਾਤੇ ਜਿਹੜੇ ਸਾਡੇ ਵਿਸਰ ਚੁੱਕੇ ਆ, ਜਿਹੜਾ ਕੰਮ ਧੰਦੇ ਦੇ ਵਿੱਚ
1: ਹਾਂਜੀ
0: ਫਸ ਕੇ ਬੰਦਾ ਕਹਿੰਦਾ ਕਿ ਮੇਰਾ ਤਾਂ ਕੰਮ ਹੀ ਮੈਨੂੰ ਮਹੱਤਤਾ ਦਿੰਦਾ ਹੈਗਾ, ਕੰਮ ਨੂੰ ਹੀ, ਤੇ ਉਹ ਰਿਸ਼ਤਿਆਂ ਨੂੰ ਨਹੀਂ ਸਮਝਦਾ, ਸ਼ਾਇਦ ਉੱਥੇ ਜਾ ਕੇ ਇਹ ਚੀਜ਼ਾਂ ਦੀ ਦਿੱਕਤ ਆਉਂਦੀ ਹੈ ਨਾ
1: ਬਿਲਕੁਲ ਜੀ।
0: ਜੀ, ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਗੀਤ ਕਿਹੜਾ
1: ਥੈਂਕ ਯੂ
0: ਸੁਣੋਗੇ
1: ਮੈਮ।
0: ਅੱਜ? ਗੀਤ ਕਿਹੜਾ ਸੁਣਾ ਦਈਏ?
1: ਆਪਣੀ ਫਰਮਾਇਸ਼ ਦੀ ਸੁਣਾ ਦਿਓ ਜੋ ਮਰਜ਼ੀ।
0: ਆਪਣੀ ਪਸੰਦ ਦਾ, ਚਲੋ ਅੱਜ ਅਸੀਂ ਆਪਣੀ ਪਸੰਦ ਦਾ ਸੁਣਾ ਰਹੇ ਹਾਂ, ਅਗਲੀ ਵਾਰ ਤੋਂ ਹੁਣ ਕਾਲ ਮਿਲਾਉਂਦੇ ਰਹੋ ਸਾਨੂੰ, ਠੀਕ ਹੈ? ਤੇ
1: ਠੀਕ ਹੈ
0: ਅਗਲੀ ਵਾਰ ਤੋਂ ਫਿਰ ਤੁਹਾਡੀ ਪਸੰਦ ਦਾ ਗੀਤ ਚਲਾਇਆ ਕਰਾਂਗੇ।
1: ਠੀਕ ਹੈ,
0: ਪ੍ਰੋਗਰਾਮ 'ਚ
1: ਥੈਂਕ ਯੂ
0: ਕਾਲ
1: ਮੈਮ।
0: ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ
1: ਠੀਕ
0: ਗੱਲ
1: ਹੈ ਮੈਮ।
0: ਕਰਕੇ ਜੀ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਸਟੋਰੀ ਦੀ ਘੜੀ ਮੁਤਾਬਿਕ ਸਮਾਂ ਹੋ ਚੁੱਕਿਆ 7:48 ਤੇ 55 ਸੈਕਿੰਡ। ਸਾਡੇ ਸਰੋਤੇ ਸਾਡੇ ਸਟੂਡੀਓ ਦਾ ਨੰਬਰ 0164-242-4331 ਡਾਇਲ ਕਰਕੇ ਸਾਡੇ ਨਾਲ ਕਰ ਸਕਦੇ ਨੇ ਗੱਲ ਅੱਜ ਦੇ ਵਿਸ਼ੇ ਦੇ ਬਾਰੇ 'ਚ ਤੇ ਫਰਮਾਇਸ਼ੀ ਗੀਤ

0: ਸੁਣ ਸਕਦੇ ਨੇ। ਆਓ ਕੁਝ ਸੁਣਦੇ ਹਾਂ ਸੰਦੇਸ਼।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਸਟੋਰੀ ਦੀ ਕੜੀ ਮੁਤਾਬਿਕ ਸਮਾਂ ਹੋ ਚੁੱਕਿਆ ਜੀ 7:53 ਤੇ 53 ਸੈਕਿੰਡ। ਸਾਡੇ ਸਰੋਤਾ ਸਾਡੇ ਨਾਲ ਸਟੂਡੀਓ ਦਾ ਨੰਬਰ 01462443331 ਮਿਲਾ ਕੇ ਜੁੜ ਚੁੱਕੇ ਨੇ। ਹੈਲੋ ਜੀ, ਸਤਿ

0: ਸ੍ਰੀ ਅਕਾਲ ਬਾਈ
1: ਜੀ। ਸਤਿ ਸ੍ਰੀ ਅਕਾਲ ਬੀਬਾ
0: ਜੀ। ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀਤ ਸਿੰਘ ਬੋਲਦਾ ਜੀ, ਮੈਂ ਬਾਠ ਤੋਂ।
0: ਜੀਤ ਸਿੰਘ ਬਾਠ ਤੋਂ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਤੁਹਾਡਾ।
1: ਹਾਂਜੀ,
0: ਤੇ ਕੀ
1: ਧੰਨਵਾਦ
0: ਕੰਮ
1: ਜੀ।
0: ਕਾਰ ਕਰਦੇ ਹੋ?
1: ਇੱਕ ਜ਼ਿਮੀਂਦਾਰ ਹੈ ਜੀ, ਖੇਤੀਬਾੜੀ ਦਾ ਜੀ।
0: ਖੇਤੀਬਾੜੀ ਦਾ ਕੰਮ ਕਾਰ ਕਰਦੇ?
1: ਬਾਕੀ ਬਜ਼ੁਰਗਾਂ ਜੀ, ਅਸੀਂ ਤਾਂ ਦੋਨੇ ਬਸ ਰਿਟਾਇਰਮੈਂਟ ਹੀ ਹੈ
0: ਜੀ। ਦੇਖੋ, ਰਿਟਾਇਰਮੈਂਟ ਤਾਂ ਕਦੇ ਵੀ ਨਹੀਂ ਹੁੰਦੀ, ਬਜ਼ੁਰਗਾਂ ਦੀ ਵੀ ਨਹੀਂ ਹੁੰਦੀ। ਮੈਨੂੰ ਤਾਂ ਲੱਗਦਾ ਕਿ ਬਜ਼ੁਰਗ ਹੋ ਕੇ ਜ਼ਿਆਦਾ ਕੰਮ ਨਹੀਂ ਹੋ ਜਾਂਦੇ।
1: ਨਹੀਂ, ਐ ਤਾਂ ਬੀਬਾ ਜੀ, ਕੰਮ ਤਾਂ ਬਥੇਰੇ, ਮਾਲ ਪਸ਼ੂ ਦਾ ਸਾਂਭ ਲਿਆ, ਧਾਰਾ ਡੋਕੇ, ਇਹੀ ਤੁਹਾਡੀ ਆਂਟੀ ਕੱਢਦੀ ਆ ਸਾਰਾ ਕੁਛ।
0: ਜਦੋਂ ਨਾ ਮੈਂ ਸਾਡੇ ਮੰਮੀ ਡੈਡੀ ਨੂੰ ਅਸੀਂ ਕਿਹਾ ਕਰੀਏ ਵੀ ਤੁਸੀਂ ਵਿਹਲੇ ਹੋ ਜਾਓਗੇ ਹੁਣ ਤਾਂ ਸਾਡੇ ਵਿਆਹ ਵੀ ਕਰਕੇ,
1: ਹਾਂਜੀ,
0: ਤੇ ਕਹਿੰਦੇ ਹਾਂ ਫਿਰ ਅਸੀਂ ਬਸ ਇਧਰ ਉਧਰ ਜਾਣ ਤੇ ਰਵਾਂਗੇ ਤੇ ਤੀਰਥ ਸਥਾਨਾਂ ਤੇ ਜਾਇਆ ਕਰਾਂਗੇ।
1: ਬੀਬਾ ਜੀ, ਕੰਮ ਤਾਂ ਬੇਟਾ ਜ਼ਿਆਦੇ ਵੱਧ ਹੀ, ਦੋਹਾਂ ਹੋ ਜਾਂਦਾ, ਕੁੜੀਆਂ।
0: ਹੁਣ ਅਸੀਂ ਕਿਹਾ ਵੀ ਤੁਸੀਂ ਹੁਣ ਵਿਹਲੇ ਹੋ ਗਏ, ਕਹਿੰਦੇ ਨਹੀਂ ਹੁਣ ਅਸੀਂ ਜ਼ਿਆਦਾ ਬਿਜ਼ੀ ਹੋ ਗਏ।
1: ਹਾਂ, ਜ਼ਿਆਦੇ ਹੁੰਦਾ ਜੀ।
0: ਵੀ ਬੰਦਾ ਕਦੇ ਵੀ ਜਿਹੜਾ ਕੰਮ ਹੈ ਬੰਦੇ ਦਾ ਮੁੱਕਦਾ ਨਹੀਂ ਗਾ।
1: ਨਹੀਂ ਮੁੱਕਦਾ ਹੀ ਨਹੀਂ, ਬੰਦਾ ਮੁੱਕ ਜੂ, ਕੰਮ ਨਹੀਂ ਮੁੱਕਦਾ
0: ਜੀ। ਤੇ ਅੱਜ ਗੱਲਬਾਤ ਅਸੀਂ ਕਰ ਰਹੇ ਹਾਂ ਮਾਫੀ ਦੇ ਉੱਪਰ, ਕੀ ਕਹਿਣਾ ਚਾਹੋਗੇ? ਤੁਹਾਡੀ ਤਾਂ ਬਹੁਤ ਉਮਰ ਹੈ, ਬਹੁਤ ਤਜਰਬੇ ਤੁਸੀਂ ਲਈ ਬੈਠੇ ਹੋ, ਕੀ ਸਾਡੇ ਸਰੋਤਿਆਂ ਨੂੰ ਕਹਿਣਾ ਚਾਹੋਗੇ ਕਿ ਸਾਨੂੰ ਮਾਫ ਕਰ ਦੇਣਾ ਚਾਹੀਦਾ, ਤੇ ਜੇ ਮਾਫੀ ਜਿੱਡਾ ਅਸੀਂ ਜਿਗਰਾ ਰੱਖਣਾ ਫਿਰ ਸਾਨੂੰ ਕੀ ਕਰਨਾ ਪੈਣਾ ਵੀ ਆਪਦੇ ਆਪ ਚ ਅਸੀਂ ਸੁਧਾਰ ਕਰ ਸਕੀਏ?
1: ਇਹ ਤਾਂ ਬੇਟਾ ਆਇਆ ਵੀ ਜੇ ਆਪਾਂ ਜਿੰਨਾ ਰੋਸ ਤਾਂ ਵਧਾਈ ਜਾਓ, ਜੇ ਮਾਫੀ ਮੰਗਣਾ ਹੀ ਕੋਈ ਕੰਮ ਆਪਣੇ ਸੋਧੋ, ਬੰਦਾ ਤਾਂ ਇਹ ਗੁਨਾਹਾਂ ਦਾ ਹੀ ਭਰਿਆ ਵਾ
0: ਜੀ। ਤੁਸੀਂ ਰੇਡੀਓ ਤੋਂ ਥੋੜਾ ਜਿਹਾ ਪਾਸੇ ਹੋ ਜਾਓ
1: ਮੈਨੂੰ। ਹਾਂਜੀ, ਮਾਰਾ ਪਾਸੇ ਕਰੋ।
0: ਹਾਂ, ਆਵਾਜ਼ ਮੈਨੂੰ ਦੁਬਾਰਾ। ਹਾਂਜੀ
1: ਹਾਂਜੀ, ਮੈਂ ਕਹਿੰਦਾ ਬੰਦਾ ਪੂਤਲਾ ਗੁਨਾਹਾਂ ਦੇ ਭਰਿਆ ਜੀ, ਤਾਂ
0: ਬਿਲਕੁਲ ਕਹਿੰਦੇ ਇਨਸਾਨ ਗਲਤੀਆਂ ਦਾ ਪੁਤਲਾ।
1: ਮੰਗਾਂਗੇ ਤਾਂ ਕੋਈ ਉਹ ਵੱਡਾ ਨੁਕਸਾਨ ਨਹੀਂ, ਉਹ ਫਾਇਦਾ ਹੀ ਹੈ।
0: ਹਾਂ, ਕਿਉਂਕਿ ਬਹੁਤ ਸਾਰੀਆਂ ਗਲਤੀਆਂ ਨਾ
1: ਲਓਗੇ ਉਹ ਚ ਵਧੀ ਜਾਊਗਾ, ਘਟਦੀ ਘਟ ਜੂਗੀ
0: ਜੀ। ਬਿਲਕੁਲ, ਗਲਤੀਆਂ ਹੋ ਵੀ ਜਾਂਦੀਆਂ ਨੇ ਕਈ ਵਾਰ, ਜਾਣੇ ਅਣਜਾਣੇ ਚ ਵੀ ਹੋ ਜਾਂਦੀਆਂ।
1: ਗਲਤੀਆਂ ਦਾ ਭਰਿਆ ਜੀ,
0: ਬਿਲਕੁਲ ਇਨਸਾਨ ਹੀ ਗਲਤੀਆਂ ਕਰਦਾ, ਇਨਸਾਨ ਹੀ ਇੱਕ ਦੂਸਰੇ ਨੂੰ ਮਾਫ ਕਰਦਾ,
1: ਇਨਸਾਨ ਹੀ ਮਾਫੀ ਦਿੰਦਾ
0: ਜੀ। ਤੇ ਬਹੁਤ ਚੰਗਾ ਲੱਗਿਆ ਅੱਜ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਕੇ। ਗੀਤ ਕਿਹੜਾ ਸੁਣੋਗੇ?
1: ਧੰਨ ਬੇਟਾ, ਧੰਨ, ਬਹੁਤ ਚਿਰ ਹੋ ਗਿਆ ਸੀ, ਮਸਾਂ ਹੀ ਫੋਨ ਲੱਗਿਆ ਸਾਡਾ ਰਾਜ।
0: ਅੱਛਾ, ਪਹਿਲੀ ਵਾਰ ਮਿਲਾਇਆ ਕਿ ਮਿਲਾਉਂਦੇ ਰਹਿੰਦੇ
1: ਹੋ? ਬਹੁਤ ਸਾਲਾਂ ਤੋਂ ਲੱਗਿਆ।
0: ਚਲੋ, ਫਿਰ ਤਾਂ ਬਹੁਤ ਬਹੁਤ ਮੁਬਾਰਕਾਂ, ਤੇ ਹੁਣ ਸਾਡੇ ਰੇਡੀਓ ਦੇ ਨਾਲ ਨਾ ਇਸੇ ਤਰ੍ਹਾਂ ਜੁੜਦੇ ਰਹੋ ਤੇ ਸੁਣਦੇ ਰਹੋ ਪ੍ਰੋਗਰਾਮ।
1: ਨਹੀਂ ਜੀ, ਮੈਂ ਤਾਂ ਤੜਕੇ ਤੋਂ ਰੇਡੀਓ ਤੇ ਸੁਣਦੇ ਹੀ ਆ ਬਸ।
0: ਠੀਕ ਹੈ, ਰੇਡੀਓ ਤੜਕੇ ਚਲਾ ਲੈਂਦੇ ਹੋ?
1: ਹਾਂਜੀ।
0: ਚਲੋ, ਵਧੀਆ ਗੱਲ ਹੈ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
1: ਸਵੇਰ ਤੋਂ ਚੱਲ ਪੈਂਦਾ।
0: ਠੀਕ ਹੈ, ਫਿਰ ਰੇਡੀਓ ਚੱਲੀ ਜਾਂਦਾ ਰਹਿੰਦਾ।
1: ਹਾਂਜੀ ਹਾਂਜੀ।
0: ਤੇ ਤੁਸੀਂ ਸੁਣਦੇ ਹੋ ਕਿ ਜਿਹੜੇ ਤੁਹਾਡੇ ਘਰ ਚ ਬੱਚੇ ਨੇ ਨੌਜਵਾਨ?
1: ਮੈਂ ਕੱਲਾ ਹੀ ਆ ਸੁਣਨ ਵਾਲਾ ਬਸ।
0: ਕੱਲੇ ਹੀ ਸੁਣਦੇ? ਉਹਨਾਂ ਨੂੰ ਬਿਠਾਇਆ ਕਰੋ ਫੜ ਕੇ ਵੀ, ਚਲੋ ਸੁਣੋ, ਚੰਗੀਆਂ ਗੱਲਾਂ ਆਉਂਦੀਆਂ ਇੱਥੇ।
1: ਉਹ ਕੰਮ ਧੰਦੇ ਨਹੀਂ ਮੁੱਕਦੇ ਜੀ ਉਹਨਾਂ ਦੇ
0: ਜੀ। ਕੰਮ ਤਾਂ ਦੇਖੋ ਕਦੇ ਵੀ ਨਹੀਂ ਮੁੱਕਣੇ ਬੰਦੇ ਦੇ, ਬੰਦਾ ਮੁੱਕ ਜਾਂਦਾ ਬੰਦੇ ਦੇ ਕਦੇ ਵੀ ਕੰਮ ਨਹੀਂ ਮੁੱਕਦੇ।
1: ਹਾਂਜੀ ਹਾਂਜੀ
0: ਜੀ,
1: ਹੈ
0: ਬਹੁਤ ਚੰਗਾ ਲੱਗਿਆ ਗੱਲ ਕਰਕੇ। ਤੇ ਗੀਤ ਕਿਹੜਾ ਸੁਣੋਗੇ ਅੱਜ ਦੇ ਪ੍ਰੋਗਰਾਮ ਚ?
1: ਆ ਜਗਮੋਹਨ ਕੌਰ ਦਾ ਲਾ ਦਿਓ ਜੀ।
0: ਜੀ, ਗੀਤ ਤੁਹਾਡਾ ਆ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਹਾਂ, ਧੰਨਵਾਦ ਜੀ, ਧੰਨਵਾਦ।

0: ਜੋ ਯਾਰ ਮਾਰ ਕਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ।
1: ਜੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ, ਤੇ ਵਿਸ਼ਾ ਸਾਡਾ ਸੀਗਾ ਮਾਫ਼ੀ ਜਾਂ ਮਾਫ਼ ਕਰਨਾ ਕਿੰਨਾ ਕੁ ਜ਼ਰੂਰੀ ਹੈ। ਬਿਲਕੁਲ ਜੀ, ਜਿਹੜੇ ਦਿਲ ਦੇ ਵਲਵਲੇ ਨੇ ਉਹ ਕੱਢ ਲੈਣੇ ਚਾਹੀਦੇ ਨੇ, ਕਿਉਂਕਿ ਇਨਸਾਨ ਦਾ ਕੁਛ ਨਹੀਂ ਪਤਾ ਕਿ ਕਿਸੇ ਨੂੰ ਅਸੀਂ ਇਸ ਪਲ ਦੇ ਵਿੱਚ ਮਿਲ ਰਹੇ ਹਾਂ ਅਤੇ ਅਗਲੇ ਪਲ ਉਹਦੇ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ। ਕੁਛ ਕੁ ਗਲਤੀਆਂ ਜਿਹੜੀਆਂ ਨੇ ਉਹ ਜਾਣੇ ਅਣਜਾਣੇ 'ਚ ਕੀਤੀਆਂ ਹੁੰਦੀਆਂ ਨੇ ਜਾਂ ਹੋ ਜਾਂਦੀਆਂ ਨੇ, ਪਰ ਸਾਨੂੰ ਹਰ ਚੀਜ਼ ਨੂੰ ਭੁੱਲ ਜਾਣਾ ਚਾਹੀਦਾ। ਜੇਕਰ ਸਾਡੇ ਮਨ ਦੇ ਵਿੱਚ ਫਿਰ ਵੀ ਰਹਿ ਜਾਂਦਾ ਕਿ ਹਾਂ ਮੈਂ ਉਹਨੂੰ ਮਾਫ਼ ਤਾਂ ਕਰਤਾ, ਪਰ ਮੇਰੇ ਜ਼ਹਿਨ ਦੇ ਵਿੱਚ ਹਜੇ ਵੀ ਹੈ ਕਿ ਉਹਨੇ ਇਸ ਚੀਜ਼ ਨੂੰ ਗਲਤੀ ਕੀਤੀ ਸੀ, ਉਸ ਨੂੰ ਇਸ ਤਰ੍ਹਾਂ ਨਾ ਦੇਖੋ, ਉਹਨੂੰ ਨਜ਼ਰ ਅੰਦਾਜ਼ ਕਰੋ, ਉਹ ਤੋਂ ਸਿੱਖਿਆ ਲਵੋ, ਆਪਣੇ ਤਜ਼ਰਬਿਆਂ ਦੇ ਵਿੱਚ ਸ਼ਾਮਿਲ ਕਰੋ, ਕਿਉਂਕਿ ਹਰ ਇੱਕ ਗਲਤੀ ਤੁਹਾਨੂੰ ਕੁਛ ਨਾ ਕੁਛ ਹਮੇਸ਼ਾ ਸਿਖਾ ਕੇ ਜਾਂਦੀ ਹੈ। ਤਾਂ ਆਓ ਫਿਰ ਸਾਰੇ ਜਾਣੇ ਰਲ ਮਿਲ ਕੇ ਆਪਾਂ ਗਲਤੀਆਂ ਨੂੰ ਮਾਫ਼ ਕਰਨਾ ਸਿੱਖੀਏ, ਰਿਸ਼ਤਿਆਂ ਦੇ ਪਿਆਰ ਨੂੰ ਵਧਾ ਕੇ ਰਿਸ਼ਤਿਆਂ ਦੀ ਜਿਹੜੀ ਗਰਮਾਹਟ ਹੈ ਉਹਨੂੰ ਬਰਕਰਾਰ ਰੱਖੀਏ ਅਤੇ ਸਾਰੇ ਹੀ ਸੰਸਾਰ ਨੂੰ ਖੁਸ਼ਹਾਲ ਬਣਾਈਏ। ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਅੱਜ ਦਾ ਇਹ ਸ਼ਾਮ ਸੁਹਾਨੀ ਇੱਥੇ ਸਮਾਪਤ ਕਰਨ ਦੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਸਟੱਡੀ ਦੀ ਕੜੀ ਮੁਤਾਬਿਕ ਸਮਾਂ ਹੋ ਚੁੱਕਿਆ 8:47। ਹੁਣ ਪੇਸ਼ ਕਰ ਰਹੇ ਹਾਂ ਸਪੋਂਸਰਡ ਪ੍ਰੋਗਰਾਮ ਬਾਏ NCERT ਉਮੰਗ। ਐਪੀਸੋਡ ਨੰਬਰ ਹੈ 1358।

ਹੁਣੀ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਬਾਏ NCERT ਉਮੰਗ ਐਪੀਸੋਡ ਨੰਬਰ ਸੀ 1358।

0: ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਚੁੱਕਿਆ 8:30 ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ।
1: ਪੰਜ ਪਾਣੀਆਂ ਦੇ ਗੀਤ।

0: ਕਲਾਂ ਤੋਂ
1: ਹਾਂ ਜੀ,
0: ਜੀ। ਗੀਤ ਕਿਹੜਾ ਸੁਣੋਗੇ ਬਾਈ ਜੀ?
1: ਗੁਰਦਾਸ ਮਾਨ ਦਾ ਸੁਣਾ ਦਿਓ ਜੀ ਕੋਈ ਮਰਜ਼ੀ।
0: ਜੀ ਗੁਰਦਾਸ ਮਾਨ ਦਾ ਗੀਤ ਸੁਣਾ ਰਹੇ ਹਾਂ ਤੁਹਾਨੂੰ, ਮੰਨ ਕੇ ਪ੍ਰੋਗਰਾਮ 'ਚ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਜੀ।
1: ਠੀਕ ਹੈ ਜੀ, ਧੰਨਵਾਦ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਤੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਚੁੱਕਿਆ 8:39:36 ਸਾਡੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
2: ਹੈਲੋ ਸਤਿ ਸ੍ਰੀ ਅਕਾਲ ਮੈਡਮ ਜੀ।
1: ਜੀ ਸਤਿ ਸ੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੌਣ ਬੋਲ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਜੀ ਮਨਦੀਪ ਬੋਲਦਾ ਪਿੰਡ ਰੈਕੇ ਕਲਾਂ ਤੋਂ ਜੀ, ਜ਼ਿਲ੍ਹਾ ਬਠਿੰਡਾ।
1: ਜੀ ਮਨਦੀਪ,

ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਅੱਜ ਦੇ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਸੁਣ ਰਹੇ ਸੀ ਪੰਜ ਪਾਣੀਆਂ ਦੇ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੀ ਦਿੱਲੀ ਕੇਂਦਰ ਤੋਂ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਚੁੱਕਿਆ 9:15 ਤੇ 28 ਸੈਕਿੰਡ। ਹੁਣ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ। 9:15 ਤੇ ਪ੍ਰੋਗਰਾਮ ਹੋਵੇਗਾ ਆਪਕੇ ਲਈ। 9:30 ਤੇ ਪ੍ਰੋਗਰਾਮ ਛਾਇਆ ਗਏ। 10 ਵਜੇ ਤੁਸੀਂ ਸੁਣੋਗੇ ਆਜ ਕੇ ਫਨਕਾਰ ਤੇ 10:30 ਤੇ ਪ੍ਰੋਗਰਾਮ ਹੋਵੇਗਾ ਢਲਤੀ ਜਾਏ ਰਾਤ।

ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਅਨੁਸਾਰ ਰਾਤ ਦੇ 11 ਵੱਜ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:53 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ ਕੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।